0: ਪ੍ਰਾਣ ਮਨ ਕੇਤੇ ਕੇਤੇ ਰਤਨ ਤੁੰਦ
1: ਕੇਤੀਆਂ ਪਾਣੀ ਕੇਤੀਆਂ ਪਾਣੀ ਕੇਤੇ ਪਾਸ ਰਿੰਦਰ
0: ਕੇਤੀਆਂ ਸੁਖੀ ਨਾਨਕ ਅੰਤ ਨਾ ਅੰਤ।

संत सूर मोह मत्ता।

कवन सुरेला भगत कवन कवन सिद्ध कवन कवन सिद्धि महाराज।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇ ਉਹ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਹਿਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫ

संगत पाई तिन तुर मस्तक लिखिया लिखास तन तन सत संगत जित हर

ਤੇ ਅਨੇਕ ਪੜ ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ।

के जी जो सब सह का जानोई। आसा महला चौथा, तू करता सचियार मेंढा साईं,

ਕਹਿ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮੋਹ ਹਰੇ ਹੋ। ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵੈ ਸਕੈ ਨਾ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ।

ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ।

ਓ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਾਸੂ ਕੀਤੇ ਕਾਲ ਕੰਟੁਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।

ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤੂ

ਮਪਸਾਰੂ ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੋਂ ਜੋਗ ਕਿਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਏ ਹੋਈ।

शासन कर दिया। बोलो जी वाहे गुरु वाहे गुरु। एक ओंकार श्री वाहेगुरु जी की फतेह। श्री भगवती जी सहाय वास पोति पाछे दसवीं प्रथम भगवती समरख है गुरु नानक लई त्याय फिर अंकित गुरते अमरदास रामदास सहाय अर्जुन हर गोबिंद सिमरो श्री हर राय श्री हर कृष्ण त्याय से सब दुख जाए ते बहादुर सिमरया कारण उन्हें त्यावे चाहे सब ताई हुए सहाय दसवें पाचिया गुरु गोबिंद सिंह जी महाराज सब ताई हुए सहाय दसा पाचिया के पुत्रात्मक रूप साहब श्री गुरु ग्रंथ साहब जी पारदार का ध्यान करके हक से बोलो जी वाहे गुरु। महाराज आप जी के पांच प्यारे चार साहबजादे चाली मुक्त हटिया जपिया तपिया जिन्होंने नाम जपया वन छकिया देख लाई के वाही दे के रेट किया तेना प्यारे से प्यार की कमाई का ध्यान करके बोलो जी वाहे गुरु। जिन्ना सिंगा सिंगणिया धर्म हे सी दिते बंद बंद कटवाए खोपरिया लवाइया चरखनिया चढ़े आड़ में चढ़ाए गए गुरुद्वारे सेवा वास्ते गुरबाणियां कीतिया धर्म नहीं आ रहा किसी तरीके दवाया तिना की कमाई का ध्यान करके बोलो जी वाहे गुरु। पंजा तख्तां गुरुद्वारे का ध्यान करके बोलो जी वाहे गुरु। प्रथम है सरबत खालसा जी की अरदास है जी सरबत खालसा जी को वाहे गुरु वाहे गुरु वाहे नाम चिपता है जित आमण का सदका सर्व सुख होवे जहां जहां गुरु खालसा साहब का रचा रहा है देव ते की फतेह ब्रज की पहच पंथ की जी श्री साहब जी से आए खालसा जी के बोलबाले बोलो जी वाहे गुरु। सिखानु सिखी दान केस दान रह दान विवेक दान विशाह दान भरोसा दान दाना सिर दान नाम दान श्री अमृतसर साहब के दर्शन स्नान क्योंकि यहां चंडे बूंगे जुग जुग अटल धर्म क्या जयकार बोलो जी वाहे गुरु। सिखा दा मन नीवा मत उची मत पत के रखे आप वाहे गुरु। गुरु जी मनवाज पंथ सदा शाही दता जी हो गुरुद्वारा ननकाणा साहब पंजा साहब धुर गुरुद्वारे गुरु धाम जी नाल के पंथ में छोड़िया गया है उन्होंने खुले दर्शन की दात से आसमान दता खालसा जी ने बख्शो ये नोटियां ओट गुरु के आसरिया के आसरे गुरु धन धन ग्रंथ तार दियो दोए कर जोड़ कर अरदास भावे ताने रास ਇਹ ਗੁਰੂ ਮਹਾਰਾਜ ਜੀ ਆਪ ਦੀ ਚਰਨ ਕਮਲਾਂ ਤੇ ਦਾਸ ਤੇ ਆਪਣੇ ਬਖਸ਼ਿਸ਼ ਕੀਤੀ ਹੈ ਅਧਿਆ ਨੇ ਪਿੱਤਰ ਗੁਰਬਾਣੀ ਸੁਖਮ ਸਾਹਿਬ ਦੇ ਪਾਠ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਧਦਾਰ ਰਹਿ ਰਾਜ ਸਾਹਿਬ ਦੇ ਪਾਠ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਫਿਰ ਬਾਣੀ ਸੋਧ ਕੇ ਸੱਚ ਕਰਨ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਇਨਸਾਨੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਨੀ ਬਲ ਬੁੱਧੀ ਬਖਸ਼ਿਸ਼ ਕਰੋ ਵੀਰ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਪਿੱਤਰ ਕਲਾਬ ਚਾਲੀ ਦੇ ਕਹਿੰਦੇ ਅੱਗੇ ਹਾਜ਼ਰ ਦਾਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸਾਧ ਦੇ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪਲੇ ਰੱਖਿਆ ਬਖਸ਼ਿਸ਼ ਕਰੋ ਜੀ ਗੁਰੂ ਜੀ ਮਹਾਰਾਜ ਕਿਰਪਾ ਕਰੋ ਆਪ ਜੀ ਬਖਸ਼ੀਆਂ ਦਾ ਆਤਾਂ ਡੰਗਰਾਂ ਟੁੱਟ ਸਵਾਈਏ ਪ੍ਰਵੰਧ ਦਿੱਤਾ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਆਪ ਦੇ ਚਰਨਾਂ ਸੇਵਾ ਕਰਦੇ ਸਾਰੇ ਟਹਿਲੀ ਸਿੰਘਾਂ ਸਿੰਘਣੀਆਂ ਤੰਦਰੁਸਤੀ ਬਖਸ਼ੋ ਚਾਹੀਦੀ ਕਲਾ ਬਖਸ਼ੋ ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਣ ਬਗਿਰ ਕਿਰਪਾਲਤਾ ਕਰੋ ਦਤਾਰ ਬਖਸ਼ਿਸ਼ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੀ ਆਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸਾਂਚਾ ਦਾ ਦਰਦ ਤਿੰਨ ਫੁੱਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਦਤਾਰ ਜੀਓ ਕਿ ਆਪਣੇ ਦਰ ਘਰ ਸੇਵਾ ਦਾ ਸਤਿ ਦੇ ਪਾਤਸ਼ਾਹ ਜੀਓ ਭਾਈ ਸਤਵੀਰ ਬੀਬੀ ਮੱਜਣ ਅਤੇ ਉਹਨਾਂ ਦੇ ਆਉਣ ਵਾਲੇ ਬੱਚੇ ਚੰਦ ਚੱਜ ਕਰਾ ਵਾਸਤੇ ਬੇਨਤੀ ਕਰਦੇ ਹਾਂ ਦਤਾਰ ਪਿਤਾ ਜੀਓ ਬੇਅੰਤ ਮਾਇਆ ਲੈ ਕੇ ਆਪਦੇ ਚੈਨਲ ਹਾਜ਼ਰੀ ਦਤਾਰ ਪ੍ਰਵਾਨ ਕਰੋ ਬੱਚਾ ਨਿਵਾਜ ਸਤਵੀਰ ਮਜੇ ਕਰਦੇ ਉਹਨਾਂ ਦੇ ਆਉਣ ਵਾਲੇ ਬੱਚੇ ਨੂੰ ਤੰਦਰੁਸਤੀ ਬਖਸ਼ੋ ਲੰਬੀ ਆਯੂ ਬਖਸ਼ੋ ਸਿੱਖੀ ਨਾਮ ਦਾ ਚੜ੍ਹ ਕਰਾ ਬਖਸ਼ੋ ਗਰੀਬ ਨਿਵਾਜ ਸੇਵ ਕਰਨੀ ਸ਼ੁਭ ਕਾਮਨਾ ਸਰਾਂ ਦਾ ਪੂਰੀਆਂ ਕਰਨੀਆਂ ਗਰੀਬ ਨਿਵਾਜ ਕਿਰਪਾ ਕਰੋ ਸਾਰੇ ਮਸਰਾਲ ਪਰਿਵਾਰ ਵਿੱਚ ਤੰਦਰੁਸਤ ਸੁੱਖ ਚੰਦ ਚੜ੍ਹ ਕਰਾ ਕਰੋ ਪਰਿਵਾਰ ਨੂੰ ਸੁੱਖ ਸ਼ਾਂਤੀ ਬਖਸ਼ੋ ਚੈਨਲ ਜੁੜੇ ਗੁਰਬਾਣੀ ਪਿਆਰ ਬਖਸ਼ੇ ਗਰੀਬ ਨਿਵਾਜ ਸੇਵ ਕਰਨ ਦੀਆਂ ਸ਼ੁਭ ਕਾਮਨਾ ਵਾਸਤੇ ਸਰਾਂ ਦਾ ਪੂਰੀਆਂ ਕਰੋ ਜੀ ਦਾ ਕਿਰਪਾ ਕਰੋ ਕਮਾਈਆਂ ਸਫਲ ਕਰੋ ਕਰ ਬਜਾਦ ਕਿਰਪਾ ਕਰੋ ਦਤਾਰ ਮਿਹਨਤ ਕਰੋ ਸੱਚੇ ਪਾਤਸ਼ਾਹ ਜੀਓ ਇਹ ਦਤਾਰ ਜੀਓ ਸੇਖੋ ਉਹਨੂੰ ਖਾਲਸਾ ਪੰਥ ਨੂੰ ਏਕਤਾ ਸਵਾਗਤ ਪਿਆਰ ਦੀ ਬਖਸ਼ਿਸ਼ ਕਰਕੇ ਸਤਿਗੁਰ ਦਾਲ ਬਖਸ਼ੋ ਚੰਨਾ ਜੁੜਕ ਮਾਨਤਾ ਬਖਸ਼ ਕਰ ਦਤਾਰ ਹਰ ਮੈਦਾਨ ਜਵਾਨ ਫਤਿਹ ਸਵਾਗਤਾ ਕਰੋ ਜੀ ਗੁਰੂ ਜੀ ਨਿਵਾਜ ਕਿਰਪਾ ਕਰੋ ਦੂਰ ਦੁਰਾਡੇ ਕਰਨ ਬੈਠੀਆਂ ਲਾਈਵ ਕਥਾ ਕੀਰਤਨ ਸਰਵਣ ਕਰ ਰਹੀਆਂ ਸਾਰੇ ਸਭ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਾ ਦਿੱਤੇ ਫਿਰ ਪੇਟਾ ਬਣਾਉਣ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਨਿਵਾਜ ਬਖਸ਼ਿਸ਼ ਕਰੋ ਬੇਅੰਤ ਪੁਰਾਣ ਵੱਲੋਂ ਬੇਅੰਤ ਮਾਇਆ ਬੇਅੰਤ ਰਾਜਸਾਂ ਆਦਿ ਲੰਗਰਾਂ ਦੇ ਕਰਨ ਮੰਦਰਾਂ ਵਾਸਤੇ ਹਾਜ਼ਰ ਨੇ ਗਰੀਬ ਨੂੰ ਪ੍ਰਵਾਨ ਕਰੋ ਆਪਣੀ ਕਮਾਈਆਂ ਸਭ ਕਰੋ ਘਰ ਜਵਾਜ ਬਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਤੇ ਮਤਾਂ ਪੂਰੀਆਂ ਕਰੋ ਜੀ ਮਿਹਨਤ ਕਰਿਓ ਸੇਵਾ ਪ੍ਰਵਾਨ ਕਰੋ ਉਲੰਚ ਮਾਈ ਬਖਸ਼ੋ ਪਿਤਰ ਗੁਣਾ ਬਖਸ਼ੇ ਕਰਿਓ ਵਰਨ ਅੱਜ ਸ਼ਾਮ ਦੇ ਖਰਚ ਵਾਲਾ ਜਮਤਾ ਵਾਸਤੇ ਆਗਿਆ ਬਖਸ਼ੋ ਲਹਿੰਦੇ ਕਾਰ ਸਵਾਰ ਕੇ ਚਰਨ ਸੁਣਾ ਦਤਾਰ ਸ਼ੁੱਧ ਦੇ ਪੁੱਤ ਸਿਵਾਰਾਂ ਦੀ ਕਿਰਪਾਲਤਾ ਕਰੋ ਜੀ ਗਰੀਬ ਨਿਵਾਜ
ਮਿਹਰ ਕਰੋ, ਚਾਹੀ ਪਿਆਰੇ ਮੇਰੇ ਜਿਹਨੂੰ ਆਪਣਾ ਨਾਮ ਜਤਾਵਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਗੋਜ ਚੌਦ ਮਹਿਲ, ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਏ, ਖਾਰ ਹੋਏ ਤਾਂ ਮਿਲੇਂਗੇ ਬਜੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਤੇ ਉਤਰੇ ਪਾ, ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ, ਖੰਡਾ

0: ਵਾਹਿਗੁਰੂ ਜੀ ਕੀ ਫਤਿਹ।
1: ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇਹ ਨਾ ਪਛੋਤਾਏ। ਧੰਨ ਧੰਨ ਸਾਹਿਬ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਲਾਹੇ ਦਰਬਾਰ ਦੀਆਂ ਹਾਜ਼ਰੀ ਭਰ ਕੇ ਲਾਹੇ ਬਾਣੀ ਦੇ ਪਾਠ ਭਾਵ ਹੁਕਮਨਾਮਾ ਕਥਾ ਕੀਰਤਨ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਿਟਪਾ ਕੇ ਜੋ ਅਰਦਾਸ ਉਪਰੰਤ ਆਪਣੇ ਬੜਾ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ, ਗੁਰੂ ਕਿਰਪਾ ਕਰੇ ਸਾਨੂੰ ਉਸਦੇ ਉਪਦੇਸ਼ ਦੇ ਚਰਨ ਦੀ ਸਮਰਥ ਬਖਸ਼ੇ। ਸੂਚਨਾਵਾਂ ਜੋ ਬਿਲਡਿੰਗਾਂ ਦੋ ਮੰਜ਼ਲੀਆਂ ਬਣ ਰਹੀਆਂ ਉਹਨਾਂ ਵਾਸਤੇ ਇਸ ਦੇ ਸੰਬੰਧ ਕਰਨ ਲਈ ਬੇਨਤੀ ਕੀਤੀ ਜਾਂਦੀ ਸਭ ਨੂੰ, ਅਤੇ ਸਹਿਜ ਸਬੰਧ ਦੇ ਭਰੇ ਸਹਿਜ ਪਾਠ ਅਜੇ ਵੀ ਸੰਗਤਾਂ ਜੋਇਨ ਕਰ ਰਹੀਆਂ। ਅਕਤੂਬਰ ਦੇ ਅਖੀਰ ਤੋਂ ਭੋਗ ਭੋਗ ਪੈਣੇ ਅਕਤੂਬਰ ਦੇ ਅਖੀਰਲੇ ਹਫ਼ਤੇ, ਅਤੇ ਕੱਲ੍ਹ ਤੋਂ ਪਹਿਲਾਂ ਅੱਜ ਦੀ ਗੱਲ ਕਰ ਲਈਏ। ਅੱਜ ਸਾਡੇ ਪਾਸ ਗਿਆਨੀ ਲਖਵਿੰਦਰ ਸਿੰਘ ਜੀ ਨੇ ਸ੍ਰੀ ਜਪ ਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਆਰੰਭ ਕਰਨੀ ਹੈਗੀ ਹੈ, ਜੋ ਉਹਨਾਂ ਨੇ ਸੰਪੂਰਨ ਕਰ ਦੇਣੀ ਹੈਗੀ 27 ਸਤੰਬਰ ਤੱਕ। ਤੋ ਆਪ ਜੀ ਨੂੰ ਬੇਨਤੀ ਹੈ ਆ ਕੇ ਸਰਵਣ ਕਰਨ ਦੀ, ਅਤੇ ਹਰ ਐਤਵਾਰ ਸ੍ਰੀ ਜਪ ਜੀ ਸਾਹਿਬ ਜੀ ਦੇ ਕੀਰਤਨ ਰੂਪ ਵਿੱਚ ਸਰਵਣਾ ਪਾਠ ਕਰਿਆ ਕਰਨਗੇ, ਸੋ ਉਹ ਵੀ ਨੋਟ ਕਰ ਲਓ। ਅਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ, ਜੋ 12 ਸਤੰਬਰ ਨੂੰ ਆ ਰਿਹਾ। ਅਤੇ ਇਸ ਸੰਬੰਧ ਵਿੱਚ ਅੱਜ ਗੁਰੂ ਘਰ ਵੱਲੋਂ ਸਮੂਹ ਕਮੇਟੀ ਮੈਂਬਰਾਂ ਨੇ ਰਲ ਮਿਲ ਕੇ, ਸੰਗਤਾਂ ਨੇ ਰਲ ਮਿਲ ਕੇ ਅੱਜ ਸ੍ਰੀ ਸਹਿਜ ਪਾਠ ਆਰੰਭ ਕਰ ਦਿੱਤੇ ਨੇ। ਉਸ ਦੇ ਭੋਗ ਵੀ 27 ਸਤੰਬਰ ਨੂੰ ਹੀ ਪੈਣਗੇ, ਅਤੇ ਨਾਲ 27 ਸਤੰਬਰ ਨੂੰ ਛੋਟਾ ਨਗਰ ਕੀਰਤਨ ਵੀ ਹੋਣਾ ਜੀ, ਇਹ ਵੀ ਨੋਟ ਕਰ ਲਓ। ਅਤੇ ਕੱਲ੍ਹ ਤੋਂ ਸਾਡੇ ਪਾਸ ਆ ਰਹੇ ਨੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ, ਸੋ ਸਾਡੇ ਪਾਸ ਉਹ ਰਹਿਣਗੇ ਜੀ 7 ਤਰੀਕ ਤੱਕ। ਕਾਲਜ ਪ੍ਰੈਪ ਵਾਲਿਆਂ ਨੇ ਹੁਣ ਉਹ ਦਾਖਲਾ ਲੈ ਰਹੇ ਨੇ ਹਜੇ ਵੀ, ਅਤੇ ਕਲਾਸਾਂ ਸ਼ੁਰੂ ਕਰਨ ਦੀ 3 ਨੂੰ ਕਰਨੀਆਂ ਸੀਗੀਆਂ, ਪਰ 3 ਦੀ ਬਜਾਏ 13 ਨੂੰ ਕਰਨਗੇ ਹੁਣ ਉਹ। 31 ਰਾਗ ਦਰਬਾਰ ਹੋਣ ਜਾ ਰਿਹਾ ਸਤੰਬਰ ਦੇ 11, 12, 13 ਨੂੰ, ਅਤੇ ਉਸ ਤੋਂ ਬਾਅਦ ਬਾਕੀ ਸੂਚਨਾਵਾਂ ਮੈਂ ਕਾਫੀ ਛੱਡ ਜਾਵਾਂ, ਅਤੇ ਟਾਈਮ ਬਚਾਈਏ। ਹੁਣ ਆਪਾਂ ਸੰਗਰਾਂਦ ਦੀ ਗੱਲ ਕਰ ਲਈਏ। ਸੰਗਰਾਂਦ ਆ ਰਹੀ ਹੈਗੀ ਜੀ ਉਹ 17 ਸਤੰਬਰ ਦੀ ਨੂੰ, ਸੋ ਆਓ ਹੁਣ ਆਪਾਂ ਕੀਰਤਨ ਸਰਵਣ ਕਰੀਏ ਭਾਈ ਸਾਹਿਬ ਹਸਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਉਹਨਾਂ ਦੇ ਜਥੇ ਪਾਸ ਤੋਂ 7 ਵਜੇ ਤੱਕ। 7 ਤੋਂ ਬਾਅਦ ਕਥਾ ਕਰਨਗੇ ਆ ਕੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਸ੍ਰੀ ਜਪਜੀ ਸਾਹਿਬ ਜੀ ਦੀ, ਫਿਰ ਦੂਸਰਾ ਕੀਰਤਨ ਕਰਨਗੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ, ਅਤੇ ਉਹਨਾਂ ਦਾ ਜਥਾ 8:30 ਵਜੇ ਸਮਾਪਤੀ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੇ ਗੁਰੂ ਸਾਹਿਬ ਜੀ, ਇੱਕ ਓ ਅੰਕਾਰ

गुरुप्रसाद वाहिगुरु जी का खालसा वाहिगुरु जी की फतेह। गुरु रूप गुरु की साजी नवाजी सात संगत वड्डियां भागा वाले होए जे सतगुरु साहब जी की पावन पवित्र चरण सरण विच हाजरियां भर के जो उस वाहिगुरु अकाल पुरख ने बहुत वड्डी बख्शिश 1604 दे विच साडे उत्ते कीती। सतगुरु साहिब जी ने सानू पहला प्रकाश दिहाड़े दी बख्शिश होई। जिथे जिथे भी गुरु नानक नाम लेवा इन्हां दिनां दे विच बैठे हन उत्थे ही इन्हां दिनां दे विच जो पहले प्रकाश दिहाड़े दी याद विच सतगुरु साहिब जी दियां इलाही बख्शिशां नूं विचारदे ने। सो इस दरबार दे विच भी सतगुरु साहिब जी दे पहले प्रकाश दिहाड़े नूं मुख रख के जिथे 31 रागां दा राग दरबार उत्थे गुरु नानक साहिब महाराज साहिब गुरु रूप परमेश्वर वल्लों पार ब्रह्म परमेश्वर दा बख्शिया होया जप जिसनू इस घर दे विच जप निशान जप जी साहिब उस परमेश्वर दा शाहकार गुरु नानक साहिब महाराज साहिब ने साडे उत्ते बख्शिश कीता जिस तों वड्डी कोई होर बख्शिश नहीं है। सतगुरु साहिब जी आप गुरु नानक साहिब तौर तों पार ब्रह्म परमेश्वर ने गुर परमेश्वर ने सिख पंथ कोले दो विद्वान एहो जे ने जिन्हां उत्ते किसे दा कोई किंतु नहीं। उन्हां विच भाई साहिब भाई गुरदास जी जिस चीज दे उत्ते भाई साहिब भाई गुरदास जी दी मोहर लग जावे भाई साहिब भाई नंद लाल दी मोहर लग जावे धन गुरु गोबिंद सिंह महाराज साहिब मोहर ला देन जे उस दी बाबत कोई होर विचार किसे पोथी च लिखी गई होवे ते गुरमुख की सोझी रखने वाले जड़े आ वो भाई साहब भाई गुरदास जी की बख्शिश की हुई विचार मुख रखते हैं। भाई साहब भाई गुरदास जी ने गुरु नानक साहब की बाबत यह फरमाना किया है कि नारायण निज रूप धार नाथानाथ सनात कराया। उस वाहिगुरु अकाल पुरख ने आप अपना आया है आप अपना रूप धारिया है। वो पार ब्रह्म परमेश्वर पूर्ण है वो तुरों पूर्ण स्वरूप दे विच आया है। बेशक किसे ने होर ग्रंथां च गुरु नानक साहिब नूं विष्णु दा अवतार जां कुछ होर क्या होवे भाई गुरदास जी दी इस वचन करके
ਉਹ ਸਭ ਰਿਜੈਕਟ ਹੋ ਜਾਂਦੇ ਨੇ ਤੇ ਸਤਿਗੁਰ ਸਾਹਿਬ ਜੀ ਨੇ ਜਪਜੀ ਸਾਹਿਬ ਵਿੱਚ ਏਡੀ ਵੱਡੀ ਬਖਸ਼ਿਸ਼ ਕੀਤੀ ਏ ਕਿ ਜਪਜੀ ਸਾਹਿਬ ਦੇ ਨਾਲ ਜੁੜ ਕੇ ਇਹਦੀ ਰਸਨਾ ਚੋਂ ਨਿਕਲੇ ਹੋਏ ਬਚਨ ਜਿਹੜੇ ਆ ਉਹ ਸੱਤ ਹੋ ਜਾਂਦੇ ਨੇ। ਜਪਜੀ ਸਾਹਿਬ ਦੇ ਵਿੱਚੋਂ ਹੀ ਸਤਿਗੁਰੂ ਸਾਹਿਬ ਜੀ ਨੇ ਇਹ ਫਰਮਾਇਆ, ਇਹ ਕੌਤਕ ਰਚਿਆ ਇੱਥੇ ਕਿ ਤੇਰੀ ਉਸ ਇਲਾਹੀ ਸਿੰਘਾਸਨ ਤੱਕ ਪਹੁੰਚ ਹੋ ਜਾਂਦੀ ਏ ਜੇ ਤੇਰੀ ਇਹ ਮਨ ਦੀ ਭਾਵਨਾ, ਕੋਈ ਦੁਨੀਆਂ ਦੀ ਭਾਵਨਾ, ਇੱਛਾ ਨਾ ਹੋਵੇ। ਜਿੱਦਣ ਗੁਰੂ ਨਾਨਕ ਦੇ ਸਿੱਖ ਨੂੰ ਗੁਰੂ ਨਾਨਕ ਦੇ ਘਰ ਦੀ ਸੋਝੀ ਹੋ ਜਾਵੇ ਉਸ ਦਿਨ ਸਿੱਖ ਦੀ ਇੱਛਾ ਕੋਈ ਨਹੀਂ ਰਹਿੰਦੀ। ਸਿੱਖ ਦੀ ਇੱਛਾ ਨਾ ਹੋਣ ਚ ਇੱਛਾ ਹੁੰਦੀ, ਦੁਨੀਆਂ ਦੀ ਇੱਛਾ ਕੋਈ ਵੀ ਨਹੀਂ ਹੁੰਦੀ। ਗੁਰੂ ਹੁਕਮ ਕਰੇ ਕਿ ਤੈਨੂੰ ਭਾਈ ਮੰਗਣਾ ਪਊਗਾ, ਤੇਰੀ ਧੀ ਗੁਰੂ ਨਾਨਕ ਸਾਹਿਬ ਉੱਠੇ ਆ, ਉਹ ਸਿੱਖ ਫਿਰ ਉਦੋਂ ਵੀ ਨਿਆਰੀ ਮੰਗ ਮੰਗਦਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਕਿਲ੍ਹਾ ਹੋਲਗੜ੍ਹ ਦੇ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਜੀ ਜਦੋਂ ਉਹ ਗੁਰੂ ਨਾਨਕ ਸਾਹਿਬ ਦੀ ਸਿਫਤ ਲਿਖ ਰਹੇ ਸੀ ਉਸ ਨੂੰ ਸੁਣ ਕੇ ਫਰਮਾਇਆ ਸੀ ਕਿ ਭਾਈ ਸਾਹਿਬ ਜੀ ਤੁਹਾਡੇ ਤੇ ਗੁਰੂ ਨਾਨਕ ਸਾਹਿਬ ਉੱਠੇ ਆ, ਤੁਸੀਂ ਜੋ ਮੰਗਣਾ ਹੈ ਮੰਗ ਲਵੋ। ਭਾਈ ਸਾਹਿਬ ਨੇ ਅੱਗੋਂ ਇਹ ਵਚਨ ਆਖੇ, ਸਤਿਗੁਰੂ ਜਿਸ ਦਿਨ ਤੁਹਾਡੇ ਪਵਿੱਤਰ ਦੀਦਾਰ ਹੋਏ, ਤੁਹਾਡੇ ਉਹਨਾਂ ਦੀਦਾਰ ਕਰਨ ਵਿੱਚ ਇੰਨਾ ਕੁਛ ਮਿਲ ਗਿਆ ਕਿ ਹੁਣ ਮੰਗਣ ਦੀ ਕੁਛ ਲੋੜ ਜਿਹੜੀ ਨਹੀਂ ਰਹੀ। ਕਲਗੀਧਰ ਪਾਤਸ਼ਾਹ ਨੇ ਫਰਮਾਇਆ ਕਿ ਨਹੀਂ, ਤੁਹਾਨੂੰ ਹੁਕਮ ਹੈ, ਤੁਹਾਨੂੰ ਕੁਛ ਮੰਗਣਾ ਪਏਗਾ। ਜੋ ਉਹਨਾਂ ਨੇ ਮੰਗਿਆ ਉਸ ਨੂੰ ਆਪਣੀ ਬਾਣੀ ਚ ਦਰਜ ਕੀਤਾ। ਕਸੇ ਕੋ ਦੀਦ ਦੀਦਾਰੇ ਮੁਕੱਦਸ, ਮੁਰਾਦੇ ਉਮਰ ਰਾਹ ਹਾਸਲ। ਸਤਿਗੁਰੂ ਜਿਸ ਨੂੰ ਤੁਸੀਂ ਆਪਣੇ ਪਵਿੱਤਰ ਮੁਬਾਰਕ ਦੀਦਾਰ ਬਖਸ਼ ਦਿੰਦੇ ਜੇ, ਉਹਨੂੰ ਉਮਰ ਭਰ ਦੀਆਂ ਸਾਰੀਆਂ ਮੁਰਾਦਾਂ ਹਾਸਲ ਹੋ ਜਾਂਦੀਆਂ ਨੇ। ਮੈਨੂੰ ਉਹ ਸਾਰੀਆਂ ਹਾਸਲ ਹੋ ਗਈਆਂ, ਪਰ ਤੁਹਾਡਾ ਹੁਕਮ ਹੈ, ਫਿਰ ਇਹ ਕਿਰਪਾ ਕਰ ਦਿਓ, ਸ਼ਬਦ ਪੁਰਸ਼ਾਂ ਦਰ ਖਾਕ ਰਾਹੇ ਸੋਹਬਤੇ, ਮੈਂ ਕੁਰਬਾਨ ਹੋ ਜਾਵਾਂ ਜਿਹੜੇ ਤੇਰੇ ਦਰ ਤੇ ਚੱਲ ਕੇ ਆਉਂਦੇ ਨੇ। ਜਿੱਥੇ ਉਹਨਾਂ ਦੇ ਚਰਨ ਲੱਗਦੇ ਆ, ਉਸ ਚਰਨਾਂ ਦੀ ਥੱਲੇ ਜਿਹੜੀ ਧੂੜ ਹੈ, ਮੈਨੂੰ ਉਸ ਧੂੜ ਤੋਂ ਕੁਰਬਾਨ ਹੋਣ ਦੀ ਬਖਸ਼ਿਸ਼ ਕਰ ਦਿਓ ਕਿ ਮੈਂ ਉਥੋਂ ਕੁਰਬਾਨ ਹੋ ਜਾਵਾਂ। ਸਤਿਗੁਰੂ ਨੇ ਕਿਹਾ, ਭਾਈ ਸਾਹਿਬ ਜੀ ਕੋਈ ਹੋਰ ਇੱਛਾ ਨਹੀਂ, ਦਿਲ ਗੋਇਆ ਦਿਲ ਹਮੇ ਆਰਜ਼ੂ ਕਰਦੇ, ਮੇਰੇ ਮਨ ਦੀ ਕੋਈ ਹੋਰ ਇੱਛਾ ਨਹੀਂ, ਮੇਰੀ ਇਹੀ ਇੱਛਾ ਹੈ। ਇਉਂ ਗੁਰੂ ਨਾਨਕ ਦੇ ਸਿੱਖ ਜਿਹੜਾ ਹੈ ਉਹਦੀਆਂ ਦੁਨਿਆਵੀ ਇੱਛਾ ਜਿਹੜੀਆਂ ਨੇ ਨਹੀਂ ਹੁੰਦੀਆਂ। ਜਿਸ ਦਿਨ ਉਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੀ ਬਖਸ਼ਿਸ਼ ਹੋ ਜਾਵੇ, ਮੇਰੀ ਪੀਰੀ ਦੇ ਮਾਲਕ ਜਦੋਂ ਸਤਿਗੁਰ ਸਾਹਿਬ ਜੀ ਦੇ ਕੋਲ ਬਹੁਤ ਸੋਹਣੇ ਪੰਜ ਘੋੜੇ ਆਏ ਸੀ, ਉਸ ਵਕਤ ਸਤਿਗੁਰ ਸਾਹਿਬ ਜੀ ਨੇ ਚਾਰ ਘੋੜਿਆਂ ਨੂੰ ਵੰਡ ਦਿੱਤਾ ਸੀ, ਆਖਿਆ ਸੀ ਕੋਈ ਸਿੱਖ ਮੈਨੂੰ ਲਗਾ ਮਾਤਰਾ ਸਹਿਤ
ਜਪਜੀ ਸਾਹਿਬ ਦਾ ਪਾਠ ਸੁਣਾਵੇ, ਜੋ ਮੰਗੇਗਾ ਉਹ ਉਹਨੂੰ ਦੇਵਾਂਗੇ। ਉਸ ਵੇਲੇ ਭਾਈ ਗੋਪਾਲਾ ਜੀ ਨੇ ਆਖਿਆ, ਜੀ ਸਤਿਗੁਰੂ ਜੀ, ਜੇ ਆਪ ਕਿਰਪਾ ਕਰੋ, ਆਪ ਦੀ ਕਿਰਪਾ ਸਦਕਾ ਮੈਂ ਆਪ ਨੂੰ ਜਪਜੀ ਸਾਹਿਬ ਦਾ ਪਾਠ ਲਗਾ ਮਾਤਰਾ ਸਹਿਤ ਸੁਣਾਵਾਂ। ਸਤਿਗੁਰੂ ਜੀ ਨੇ ਸੋਹਣਾ ਆਸਨ ਬਣਾਇਆ, ਭਾਈ ਗੋਪਾਲਾ ਜੀ ਨੇ ਬੈਠ ਸੁਣਾਉਣਾ ਕੀਤਾ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਸਰਵਣ ਕਰ ਰਹੇ ਨੇ, ਹੁਣ ਨਾਲ ਨਾਲ ਸੋਚ ਰਹੇ ਨੇ ਕਿ ਜਪਜੀ ਸਾਹਿਬ ਦੀ ਭੇਟਾ ਜਿਹੜੀ ਏ ਉਹ ਕੀ ਦਿੱਤੀ ਜਾਵੇ। ਦੁਨੀਆਂ ਦੀਆਂ ਤਮਾਮ ਚੀਜ਼ਾਂ ਮੀਰੀ ਪੀਰੀ ਦੇ ਮਾਲਕ ਨੂੰ ਜਪਜੀ ਸਾਹਿਬ ਦੀ ਭੇਟਾ ਵਾਸਤੇ ਨਿਗੂਣੀਆਂ ਨਜ਼ਰ ਆਈਆਂ। ਜਦੋਂ ਭਾਈ ਸਾਹਿਬ ਨੇ ਜਪਜੀ ਸਾਹਿਬ ਸੰਪੂਰਨ ਕਰਨਾ ਸੀ, ਸਲੋਕ ਦੇ ਨੇੜੇ ਸੀ, ਤੇ ਭਾਈ ਸਾਹਿਬ ਦੇ ਮਨ ਚ ਖੁਰਨਾ ਆਇਆ ਕਿ ਇਲਾਹੀ ਬਾਣੀ ਦਾ ਜਾਪ ਸੰਪੂਰਨ ਹੋਣ ਵਾਲਾ ਹੈ, ਮੈਂ ਉਹਨਾਂ ਘੋੜਿਆਂ ਦੇ ਵਿੱਚ ਘੋੜਾ ਮੰਗਾਂਗਾ। ਉਸ ਤੋਂ ਪਹਿਲਾਂ ਸਤਿਗੁਰੂ ਸਿੰਘਾਸਣ ਤੋਂ ਥੱਲੇ ਆਉਣੇ ਸ਼ੁਰੂ ਹੋ ਗਏ। ਮਨ ਚ ਵਿਚਾਰ ਆਏ, ਸਤਿਗੁਰ ਤਾਂ ਤੁਰ ਚੱਲੇ ਆ, ਮੈਂ ਤੇ ਵਾਂਝਾ ਰਹਿ ਜਾਵਾਂਗਾ। ਮੀਰੀ ਪੀਰੀ ਦੇ ਮਾਲਕ ਫਿਰ ਸਿੰਘਾਸਣ ਤੇ ਜਾ ਕੇ ਬੈਠ ਸੱਜ ਗਏ। ਜਪਜੀ ਸਾਹਿਬ ਸੰਪੂਰਨ ਹੋਇਆ। ਆਖਿਆ, ਸਿੱਖੋ, ਭਾਈ ਗੋਪਾਲੇ ਨੂੰ ਉਹ ਕੀਮਤੀ ਘੋੜਾ ਸਮੇਤ ਜੀਨਾਂ ਦੇ ਦਿਓ। ਨਾਲ ਆਖਿਆ, ਭਾਈ ਸਾਹਿਬ ਜੀ, ਤੁਹਾਡੇ ਮਨ ਦਾ ਇਹ ਸੰਕਲਪ ਬਣ ਗਿਆ, ਮੈਂ ਤੇ ਜਪਜੀ ਸਾਹਿਬ ਦੀ ਭੇਟਾ ਇਹ ਬਹੁਤ ਥੋੜੀ ਸਮਝਦਾ ਵਾਂ, ਤੇ ਤੁਹਾਡੇ ਵਾਸਤੇ ਗੁਰੂ ਨਾਨਕ ਦਾ ਸਿੰਘਾਸਨ ਛੱਡਣ ਲੱਗਾ ਸੀਗਾ, ਤੇ ਆਪ ਜੀ ਨੂੰ ਅੱਜ ਗੁਰੂ ਨਾਨਕ ਸਾਹਿਬ ਦੇ ਸਿੰਘਾਸਨ ਦੇ ਉੱਤੇ ਬਿਰਾਜਮਾਨ ਕਰਦੇ ਹਾਂ। ਔਰ ਇਸ ਤੋਂ ਇਹ ਸਾਨੂੰ ਸਿੱਖਿਆ ਮਿਲਦੀ ਏ ਕਿ ਜੇ ਅਸੀਂ ਜਪਜੀ ਸਾਹਿਬ ਨਾਲ ਜੁੜ ਜਾਈਏ ਤੇ ਸਾਨੂੰ ਕਿਸੇ ਪਖੰਡੀ ਸਾਧ ਕੋਲ ਜਾਣ ਦੀ ਲੋੜ ਨਹੀਂ, ਬਲਕਿ ਮੰਗਣ ਦੀ ਵੀ ਲੋੜ ਨਹੀਂ। ਸਤਿਗੁਰੂ ਆਪ ਤਰੁੱਠ ਕੇ ਪਤਾ ਨਹੀਂ ਸਾਡੇ ਉੱਤੇ ਕੀ ਬਖਸ਼ਾਂ ਜਿਹੜੀਆਂ ਨਾ ਉਹ ਕਰ ਦੇਣਗੇ। ਇੱਕ ਵਾਰਤਾ ਹੋਰ ਆਉਂਦੀ ਕਿ ਸਤਿਗੁਰ ਸਾਹਿਬ ਜੀ ਦੇ ਕੋਲੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਦੇ ਕੋਲ ਇੱਕ ਜੀਵ ਨੂੰ ਲੈ ਕੇ ਆਖਿਆ, ਸਤਿਗੁਰ ਇਸ ਨੂੰ ਭੂਤ ਚਿੰਬੜ ਗਿਆ। ਸਤਿਗੁਰ ਸਾਹਿਬ ਜੀ ਨੇ ਪੁੱਛਿਆ ਸੀ, ਇਹਨੂੰ ਜਪਜੀ ਸਾਹਿਬ ਕੰਠ ਹੈ? ਕਹਿਣ ਲੱਗੇ ਨਹੀਂ। ਕਹਿੰਦੇ ਫਿਰ ਇਹ ਆਪ ਹੀ ਭੂਤ ਹੈ, ਇਸ ਨੂੰ ਭੂਤ ਨੇ ਕੀ ਚਿੰਬੜਨਾ ਸੀ। ਸਤਿਗੁਰ ਸਾਹਿਬ ਦੇ ਜੀਵਨ ਕਾਲ ਵਿੱਚ ਇਹ ਵੀ ਆਇਆ ਹੈ, ਸਿੱਖ ਗੁਰੂ ਕਾ ਹੋ ਗਿਓ ਜਪਜੀ ਕੰਠ ਨਾ ਕੀਨ। ਸਿੱਖ ਗੁਰੂ ਨਾਨਕ ਦਾ ਹੋਵੇ ਤੇ ਜਪਜੀ ਸਾਹਿਬ ਕੰਠ ਨਾ ਕਰੇ ਫਿਰ ਉਹ ਕਿਹੋ ਜਿਹਾ ਹੈ? ਤੁੰਦਲ ਬਿਣ ਤੁਖ ਕਾਮ ਕਿਹੋ। ਜਿਵੇਂ ਛਿਲਕੇ ਤੋਂ ਬਿਨਾਂ, ਛਿਲਕਾ ਬਿਨਾਂ ਦਾਣੇ ਤੋਂ ਬਿਨਾਂ ਹੋਵੇ, ਝੋਨੇ ਦੀ ਫੱਕ ਹੁੰਦੀ ਵਿੱਚ ਦਾਣਾ ਹੀ ਨਾ, ਚੌਲ ਹੀ ਨਾ ਹੋਵੇ ਤੇ ਫੱਕ ਕਿਹੜੇ ਕੰਮ ਦੀ? ਐਸੇ ਸਿੱਖ ਕੋ ਚੀਨ। ਫਿਰ ਉਹ ਸਿੱਖ ਇਹੋ ਜਿਹਾ ਹੈ ਕਿ ਜੇ ਸਿੱਖ ਕੋਲੇ ਜਪਜੀ ਸਾਹਿਬ ਵੀ ਕੰਠ ਜਿਹੜਾ ਹੈ ਉਹ ਨਹੀਂ ਹੈ। ਕਿ ਇਹ ਨਹੀਂ ਕਿ ਸਿੱਖ ਜਪਜੀ ਸਾਹਿਬ ਤੱਕ ਹੀ ਸੀਮਤ ਰਹਿ ਜਾਵੇ। ਸਿੱਖ ਨੂੰ ਰੋਜ਼ ਕੋਈ ਨਾ ਕੋਈ ਗੁਰੂ ਕੀ ਬਾਣੀ ਕਾ ਫੁਰਮਾਨ
ਹੌਲੀ ਹੌਲੀ ਕਰਕੇ ਕੋਈ ਨਾ ਕੋਈ ਬਾਣੀ ਸਿੱਖ ਨੂੰ ਕੰਠ ਕਰਨੀ ਚਾਹੀਦੀ ਹੈ, ਤਾਂ ਕਿ ਮੈਂ ਕਿਸੇ ਵੇਲੇ ਸੁੱਤਿਆ ਹੋਵਾਂ ਸਤਿਗੁਰ ਸਾਹਿਬ ਦੇ ਚਰਨਾਂ ਦੇ ਨਾਲ ਜੁੜਿਆ ਰਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਦੀ ਬਾਤ ਦੇ ਉੱਤੇ ਜੋ ਫਰਮਾਨ ਸੀ ਉਸ ਨੂੰ ਭਾਈ ਗੁਰਦਾਸ ਜੀ ਨੇ ਫਰਮਾਇਆ, ਸੰਜੇ ਸੋਦਰ ਗਾਵਨਾ ਅੰਮ੍ਰਿਤ ਵੇਲੇ ਜਾਪ ਉਚਾਰਾ, ਕਿ ਅੰਮ੍ਰਿਤ ਵੇਲੇ ਉੱਠਦਿਆਂ ਤੇਰੇ ਮੁਖ ਦੇ ਵਿੱਚ ਜਪਜੀ ਸਾਹਿਬ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਨੰਦ ਲਾਲ ਜੀ ਨੇ ਹੈ, ਸੁਣ ਗੁਰਸਿੱਖ ਕੀ ਰਹਿਤ ਕੋ, ਗੁਰਸਿੱਖ ਰਹਿਤ ਸੁਣੋ ਮੇਰੇ ਭਾਈ, ਗੁਰੂ ਕੀ ਸਰਹਿਤ ਜਿਹੜੀ ਉਹ ਕੀ ਹੈ, ਵੀ ਤੂੰ ਗੁਰੂ ਕੀ ਸਰਹਿਤ ਅੰਮ੍ਰਿਤ ਵੇਲੇ ਉੱਠਦਾ ਹੈ ਤੇ ਉੱਠਦਿਆਂ ਹੀ ਤੇਰਾ ਚਿੱਤ ਉਸ ਪਰਮੇਸ਼ਰ ਵਾਲੇ ਹੋਵੇ, ਵਾਹਿਗੁਰੂ ਪੁੰਨ ਮੰਤਰ ਹਿਜਾਬ ਪਹਿਲਾਂ ਤੂੰ ਉੱਠੇ, ਉੱਠਦਿਆਂ ਹੀ ਤੇਰੇ ਮੁੱਖ ਵਿੱਚ ਵਾਹਿਗੁਰੂ ਵਾਹਿਗੁਰੂ ਹੋਵੇ, ਕਰ ਇਸ਼ਨਾਨ ਪੜੇ ਜਪ ਜਾਪ, ਫਿਰ ਇਸ਼ਨਾਨ ਕਰਕੇ ਤੇਰੇ ਵਾਸਤੇ, ਹਾਲਾਂਕਿ ਸਿੱਖ ਦੀਆਂ ਪੰਜ ਬਾਣੀਆਂ ਨੇ, ਸਿੱਖ ਰਹਿਤ ਮਰਿਆਦਾ ਦੇ ਵਿੱਚ ਤਿੰਨ ਬਾਣੀਆਂ ਸਵੇਰ ਦੀਆਂ, ਦੋ ਸ਼ਾਮ ਦੀਆਂ, ਸਾਕਾ ਘੱਲੂਘਾਰਾ 84 ਤੋਂ ਬਾਅਦ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਕਈ ਵਾਰੀ ਵਿਚਾਰ ਹੋਈ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵਿਚਾਰ ਹੋਈ, ਫਿਰ 1985 ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਗਿਆ ਸੀ ਕਿ ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਹੋਣਗੀਆਂ। ਜਿੰਨੀਆਂ ਵੀ ਜਥੇਬੰਦੀਆਂ ਸੀ, ਭਾਵੇਂ ਉਹ ਸਿੱਖ ਮਿਸ਼ਨਰੀ ਸੀ, ਸਾਰਿਆਂ ਨੇ ਆਪਣੇ ਗੁਟਕਿਆਂ ਵਿੱਚ ਵੀ ਕਰਦਿਆਂ ਹੀ ਸਹਿਮਤੀ ਕਰ ਦਿੱਤੀ ਸੀ ਕਿ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਜਿਹੜੀਆਂ ਨਾ ਉਹ ਹੋਣਗੀਆਂ। ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਬਹੁਤ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਕਈ ਵਾਰੀ ਪੜ੍ਹਨ ਨੂੰ ਇਹ ਵੀ ਮਿਲਦਾ ਹੈ ਕਿ ਸਤਿਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਦੀ ਬਖਸ਼ਿਸ਼ ਜਿਹੜੀ ਹੈ ਉਹ ਕਿੱਥੇ ਕੀਤੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ, ਗੁਰ ਪਰਮੇਸ਼ਰ ਵੀ ਨੇ ਤੇ ਪਾਰ ਬ੍ਰਹਮ ਪਰਮੇਸ਼ਰ ਵੀ ਨੇ। ਸਰੀਰ ਕਰਕੇ ਉਹ ਗੁਰ ਪਰਮੇਸ਼ਰ ਨੇ, ਉਸ ਜੋਤ ਨੇ ਆਪਣਾ ਰੂਪ ਧਾਰਿਆ ਹੋਣ ਕਰਕੇ, ਜੋਤ ਉਸ ਜਾਮੇ ਚ ਹੋਣ ਕਰਕੇ ਜੋਤ ਪਾਰ ਬ੍ਰਹਮ ਪਰਮੇਸ਼ਰ ਹੈ। ਜੋਤ ਸਦਾ ਲਈ ਸੰਪੂਰਨ ਹੈ, ਭਾਵੇਂ ਸਿੱਧ ਹੋਣ ਭਾਵੇਂ ਕੋਈ ਹੋਰ ਹੋਣ, ਜਿੱਥੇ ਸਤਿਗੁਰ ਸਾਹਿਬ ਜੀ ਨੂੰ ਉਹ ਬਖਸ਼ਿਸ਼ ਕਰਨੀ ਹੋਈ ਉੱਥੇ ਬਖਸ਼ਿਸ਼ ਭਰੇ ਇਲਾਹੀ ਬਾਣੀ ਦੀ ਬਖਸ਼ਿਸ਼ ਕਰ ਦਿੱਤੀ। ਲੇਕਿਨ ਸਿੱਖ ਨੂੰ ਸੰਪੂਰਨ ਤੌਰ ਦੇ ਉੱਤੇ ਜਪਜੀ ਸਾਹਿਬ ਦੀ ਬਖਸ਼ਿਸ਼ ਕਰ ਦਿੱਤੀ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਤੋਂ ਪਹਿਲਾਂ ਪੰਜਾਬੀ ਹੈ ਸੀ, ਲੇਕਿਨ ਪੰਜਾਬੀ ਨੂੰ ਉਰਦੂ ਚ ਲਿਖਿਆ ਜਾਂਦਾ ਸੀ, ਕੋਈ ਹਿੰਦੀ ਚ ਲਿਖਦਾ ਸੀ, ਲਿਪੀ ਨਹੀਂ ਹੈ ਸੀ। ਜਿਵੇਂ ਅੱਜ ਵੀ ਅਟਾਲੀਅਨ ਬੋਲੀ ਹੈਗੀ ਹੈ, ਅਟਾਲੀਅਨ ਦੇ ਕੋਲ ਲਿਪੀ ਨਹੀਂ ਹੈ, ਲਿਪੀ ਇੰਗਲਿਸ਼ ਦੀ ਵਰਤਦੇ ਆ। ਜਿਵੇਂ ਫ੍ਰੈਂਚ ਡੋਚ ਇਹਨਾਂ ਕੋਲ ਲਿਪੀਆਂ ਨਹੀਂ ਹੈਗੀਆਂ, ਇਹ ਲਿਪੀਆਂ ਇੰਗਲਿਸ਼ ਵਰਤਦੇ ਆ।
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਜੋ ਇਹ ਗੁਰਮੁਖੀ ਲਿਪੀ ਦੀ ਬਖਸ਼ਿਸ਼ ਕੀਤੀ 35 ਅੱਖਰਾਂ ਦੇ ਵਿੱਚ, ਜਿਹੜੇ ਬਾਅਦ 6 ਅੱਖਰ ਪਾਏ ਨੇ, ਜਿਹੜੇ ਵਿਦਵਾਨ ਸੱਸੇ ਪਰਬਿੰਦੀ ਸ਼ਾਹ ਬੋਲੋ ਇੱਥੋਂ 6 ਅੱਖਰ ਲਿਖਦੇ ਨੇ, ਉਹ ਆਪ ਲਿਖਦੇ ਨੇ ਕਿ 19ਵੀਂ ਸਦੀ ਦੇ ਅੱਜ ਤੋਂ ਬਾਅਦ ਵਿਦਵਾਨਾਂ ਨੇ ਇਹ ਅੱਖਰ ਬਣਾਏ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਗੁਰਮੁਖੀ ਲਿਪੀ ਦੇ ਵਿੱਚ 35 ਅੱਖਰ ਬਖਸ਼ਣਾ ਕੀਤੀ ਔਰ ਉਹਨਾਂ ਦੀਆਂ ਸ਼ਕਲਾਂ ਵੀ ਆਪ ਬਣਾਈਆਂ। ਇਹ ਸਾਨੂੰ ਸਤਿਗੁਰਾਂ ਦੀ ਅਲਾਹੀ ਬਾਣੀ ਚੋਂ, ਸਤਿਗੁਰ ਸਾਹਿਬ ਦੀ ਲਿਖੀ ਹੋਈ ਬਾਣੀ ਜੋ ਪੱਟੀ ਹੈ, ਸੱਸੈ ਸੋਏ ਸਿਰਜਨ ਸਾਜੀ ਸਭਨਾ ਸਾਹਿਬ ਇੱਕ ਪਿਆ, ਅਲਾਹੀ ਬਾਣੀ ਦੀ ਇਹ ਗਵਾਹੀ ਹੈ। ਜਿੱਥੇ ਅੱਖਰਾਂ ਵਿੱਚ ਸਤਿਗੁਰ ਸਾਹਿਬ ਜੀ ਨੇ ਲਿਪੀ ਬਖਸ਼ੀ, ਉੱਥੇ ਅੰਕਾਂ ਦੇ ਵਿੱਚ ਵੀ ਸਤਿਗੁਰ ਸਾਹਿਬ ਜੀ ਨੇ ਸਾਨੂੰ ਅੰਕ ਵੀ ਬਖਸ਼ ਦਿੱਤੇ, ਕਿਉਂਕਿ ਗੁਰੂ ਨਾਨਕ ਦਾ ਘਰ ਪੂਰਾ ਹੈ ਤੇ ਉਹ ਪੂਰੀ ਬਖਸ਼ਿਸ਼ ਕਰਦੇ ਹੈ। ਦੁਨੀਆਂ ਦੇ ਵਿੱਚ ਜਿੰਨੇ ਵੀ ਧਾਰਮਿਕ ਗ੍ਰੰਥ ਸੀ ਉਹਨਾਂ ਨੇ ਅੱਖਰ ਜਿਹੜੇ ਸੀਗੇ, ਕੋਈ ਵੀ ਧਰਮ ਦਾ ਗ੍ਰੰਥ ਸੀ, ਯਾਦ ਰੱਖਿਓ ਧਾਰਮਿਕ ਨਹੀਂ, ਧਰਮ ਦਾ ਗ੍ਰੰਥ ਹੋਣਾ ਤੇ ਧਾਰਮਿਕ ਹੋਣਾ ਹੋ ਰਹੇ, ਉਹਨਾਂ ਨੂੰ ਅੱਖਰਾਂ ਚ ਲਿਖਿਆ। ਦੁਨੀਆਂ ਦੇ ਵਿੱਚ ਇਹ ਸੀ ਤੇ ਇੱਕ ਦੀ ਵਰਤੋਂ ਨਹੀਂ ਕੀਤੀ ਗਈ, ਇੱਕ ਦੀ ਬਖਸ਼ਿਸ਼ ਨਹੀਂ ਕੀਤੀ ਗਈ। ਸਤਿਗੁਰ ਸਾਹਿਬ ਜੀ ਨੇ ਇਸ ਬਾਣੀ ਨੂੰ ਸਾਨੂੰ ਬਖਸ਼ਿਸ਼ ਕਰਦਿਆਂ ਪਹਿਲਾਂ ਅੰਕ 1 ਫੁਰਮਾਇਆ। ਇਹ ਬਹੁਤ ਵੱਡਾ ਕਾਰਨ ਸੀ ਕਿ ਕੱਲ ਨੂੰ ਕੋਈ ਦੁਨੀਆਂ ਦਾ ਵਿਦਵਾਨ, ਕੋਈ ਰਿਸ਼ੀ ਮਣੀ ਉੱਠ ਕੇ ਜੋ ਉਹਨਾਂ ਦੇ ਧਰਮ ਗ੍ਰੰਥ ਸੀਗੇ, ਸਤਿਗੁਰ ਨੇ ਕਿਰਪਾ ਕੀਤੀ ਦਾਸ 3 ਵਿਦਵਾਨਾਂ ਕੋਲੇ ਪੜਿਆ, ਗਿਆਨੀ ਸਰਦਾਰ ਸਿੰਘ ਜੀ, ਗਿਆਨੀ ਗਰਜਾ ਸਿੰਘ ਜੀ ਜੋ ਵੈਦ ਨਿਰੰਜਨ ਸਿੰਘ ਜੀ ਕੋਲ ਪੜੇ ਹੋਏ ਸਨ, ਭਗਤ ਜਸਵੰਤ ਸਿੰਘ ਕੋਲ ਵੀ ਪੜੇ ਹੋਏ ਸਨ, ਜੋ ਤੁਸ਼ ਬਾਣੀ ਦੀ ਵਿਚਾਰ ਸਤਿਗੁਰ ਸਾਹਿਬ ਜੀ ਕਰਵਾ ਲੈਂਦੇ ਨੇ, ਉਦਾਸ ਦੇ ਉਸਤਾਦ ਪੰਡਿਤ ਮੰਗਲ ਸਿੰਘ ਜੀ, ਪੰਡਿਤ ਮੰਗਲ ਸਿੰਘ ਜੀ ਨੂੰ ਕੁਰਾਨ, ਕੁਤੇਬ, ਵੇਦ ਤਕਰੀਬਨ ਹਾਫਜ਼ ਸੀ। ਜਿੱਥੋਂ ਵੀ ਕੋਈ ਵੇਦ ਦੀ ਰਿਤ ਪੁੱਛਣੀ, ਕੋਈ ਸ਼ਾਸਤਰਾਂ ਦੀ ਸਿਮਰਤੀਆਂ ਦੀ ਪੁੱਛਣੀ, ਉਹ ਉਸੇ ਵੇਲੇ ਹੀ ਦੱਸ ਦਿੰਦੇ ਸੀ। ਸਾਨੂੰ ਉਹਨਾਂ ਨੇ ਪੜ੍ਹਾਇਆ ਸੀ ਕਿ ਸੰਸਕ੍ਰਿਤ ਦੇ 108 ਉਪਨਿਸ਼ਦ ਨੇ। ਉਪਨਿਸ਼ਦ ਦਾ ਅਖਰੀ ਅਰਥ ਇਹ ਹੁੰਦਾ ਕਿ ਨੇੜੇ ਬੈਠ ਕੇ ਸੁਣਿਆ ਹੋਇਆ ਗਿਆਨ। ਉਹ ਉਪਨਿਸ਼ਦ ਲਿਖਣ ਵਾਲੇ ਜਿਹੜੇ ਸੀਗੇ ਆਪਣੇ ਘਰ ਗ੍ਰਿਸਤ ਨੂੰ ਛੱਡ ਕੇ, ਕਿ ਉਹਨਾਂ ਦੀ ਵਿਚਾਰ ਸੀ ਕਿ ਘਰ ਵਿੱਚ ਰਹਿ ਕੇ ਅਸੀਂ ਰੱਬ ਨੂੰ ਨਹੀਂ ਪਾ ਸਕਦੇ, ਅਸੀਂ ਧਰਮੀ ਨਹੀਂ ਹੋ ਸਕਦੇ। ਉਹ ਜੰਗਲਾਂ ਦੇ ਵਿੱਚ ਚਲੇ ਗਏ। ਮਨੁੱਖਾਂ ਸਰੀਰ ਨੂੰ ਭੋਜਨ ਦੀ ਲੋੜ ਹੈ, ਮਨੁੱਖਾਂ ਸਰੀਰ ਨੂੰ ਠੰਡ ਗਰਮੀ ਤੋਂ ਬਚਾਉਣ ਲਈ ਕੱਪੜੇ ਦੀ ਲੋੜ ਹੈ। ਲੇਕਿਨ ਉਹਨਾਂ ਨੂੰ ਜੰਗਲਾਂ ਚ ਬੈਠੇ ਵੇਖ ਕੇ
ਜੋ ਮਨੁੱਖੀ ਸੀ ਕੁਛ ਭਰਮ ਗਏ ਵੀ ਸ਼ਾਇਦ ਇਹ ਰੱਬ ਦੇ ਨੇੜੇ ਹੋ ਗਏ ਨੇ, ਇਹਨਾਂ ਦੇ ਕੋਲੋਂ ਸਾਨੂੰ ਕੋਈ ਧਰਮ ਦੀ ਗੱਲ ਮਿਲ ਜਾਵੇ, ਕੋਈ ਰੱਬ ਦੀ ਬਖਸ਼ਿਸ਼ ਮਿਲ ਜਾਵੇ। ਜਦੋਂ ਉਹਨਾਂ ਕੋਲੋਂ ਰੱਬ ਦੀ ਗੱਲ ਪੁੱਛੀ, ਜੋ ਸਭ ਤੋਂ ਪਹਿਲਾਂ ਉਪਨਿਸ਼ਦ ਲਿਖਿਆ ਗਿਆ ਹੈ ਰਿਸ਼ੀ ਵੱਲੋਂ, ਉਸ ਦਾ ਨਾਂ ਹੈ ਪੁਰਾਣਮ ਉਪਨਿਸ਼ਦ। ਹੁਣ ਉਹਦੇ ਆਪਣੇ ਅੰਦਰ ਸਾਧਨ ਤੇ ਭੋਜਨ ਦੀ ਆਸਾ ਸੀ, ਰੱਬ ਦੀ ਆਸ ਹੀ ਨਹੀਂ ਸੀ, ਉਹ ਰੱਬ ਦੀ ਗੱਲ ਉਹਨੇ ਕੀ ਦੱਸਣੀ ਸੀ। ਫਿਰ ਉਸਨੇ ਦੁਨੀਆਂ ਨੂੰ ਰੋਟੀਆਂ ਕਾਰਨ ਪੂਰੇ ਤਾਲ ਵਾਸਤੇ ਆਪਣੇ ਮਨ ਦੇ ਅੰਦਾਜ਼ੇ ਨਾਲ ਉਪਦੇਸ਼ ਦਿੱਤਾ। ਸਭ ਤੋਂ ਪਹਿਲਾਂ ਇਹ ਪ੍ਰਾਮ ਨੂੰ ਉਪਦੇਸ਼ ਆਇਆ, ਆਸ ਅਕਾਰੇ ਉਸ ਉਕਾਰੇ ਮਾਂ ਸੇ ਮਕਾਰੇ। ਸਾਡੇ ਉਸਤਾਦ ਜੀ ਨੇ ਬੜੇ ਦਾਅਵੇ ਨਾਲ ਆਖਿਆ ਸੀ, ਕੋਈ ਵੀ ਉਪਨਿਸ਼ਦ ਵਾਲਾ ਸ਼ਾਸਤਰਾਂ ਵਾਲਾ ਇਹ ਨਹੀਂ ਕਹਿ ਸਕਦਾ ਕਿ ਉਹਨਾਂ ਦੇ ਧਰਮ ਦੇ ਗ੍ਰੰਥ ਇੱਕ ਪਰਮੇਸ਼ਰ ਨਾਲ ਜੋੜਦੇ ਹੋਣ, ਬਲਕਿ ਸਾਰੇ ਉਸ ਇੱਕ ਪਰਮੇਸ਼ਰ ਦੇ ਨਾਲੋਂ ਤੋੜਦੇ ਆ। ਉਹਨਾਂ ਗ੍ਰੰਥਾਂ ਵਿੱਚ ਓਮ ਲਿਖਿਆ ਹੈ, ਇੱਕ ਨਹੀਂ, ਔਰ ਉਹਨਾਂ ਨੇ ਓਮ ਦੇ ਅਰਥ ਜਿਹੜੇ ਕੀਤੇ ਆ ਵੀ ਆਕਾਰ ਬਣਾਉਣ ਵਾਲਾ ਵੱਖਰਾ ਹੈ, ਓਕਾਰ ਚਲਾਉਣ ਵਾਲਾ ਵੱਖਰਾ ਹੈ, ਮਕਾਰ ਰਜਾਣ ਵਾਲਾ ਵੱਖਰਾ ਹੈ। ਦੂਜਾ ਰਿਸ਼ੀ ਉੱਠਿਆ, ਦੂਜਾ ਉਪਨਿਸ਼ਦ, ਆਪਾਂ ਉਸ ਪਾਸੇ ਜ਼ਿਆਦਾ ਵਿਸਤਾਰ ਹੀ ਦੋ ਹੀ ਕਰ ਲਈਏ। ਦੂਜਾ ਉਪਨਿਸ਼ਦ ਚੂੜਾਮਣੀ ਉਪਨਿਸ਼ਦ, ਜਿਹੜਾ ਚੂੜਾ ਸ਼ਬਦ ਹੈ ਇਹਦੇ ਵੱਖਰੇ ਵੱਖਰੇ ਥਾਵਾਂ ਤੇ ਵੱਖਰੇ ਵੱਖਰੇ ਅਰਥ ਨੇ। ਜਿਵੇਂ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂੰ ਚੂੜਾਮਣੀ ਦਾ ਖਿਤਾਬ ਦਿੱਤਾ ਗਿਆ ਹੈ, ਉਹਦਾ ਮਤਲਬ ਹੁੰਦਾ ਹੈ ਕਿ ਉਹ ਕਿਸੇ ਬੁਲੰਦੀ ਤੇ ਪਹੁੰਚੇ ਆ ਤੇ ਉਹਨਾਂ ਦੇ ਸਿਰ ਦੇ ਉੱਤੇ ਮੁਕਤ ਸਜਾ ਕੇ ਉਹਨਾਂ ਨੂੰ ਭਾਈ ਇਹ ਇਸ ਵੇਲੇ ਆਪਣੇ ਕਾਵਿ ਦੇ ਸ਼ਾਹਕਾਰ ਨੇ, ਉਹ ਚੂੜਾਮਣੀ ਹੋਣ ਦਾ ਹੈ ਕਿ ਉਹਨਾਂ ਨੂੰ ਇੱਕ ਦੁੱਖ ਵੀ ਮਿਲਿਆ ਹੈ। ਜਿਹੜਾ ਸਿੱਖੀ ਦੇ ਵਿੱਚ ਨਹੀਂ, ਪੰਜਾਬੀ ਕਲਚਰ ਦੇ ਵਿੱਚ ਹੈ। ਵੈਸੇ ਅੱਜ ਤਾਂ ਸਿੱਖ ਵੀ ਬਹੁਤ ਵਰਤੇ ਆ ਕਿ ਜਦੋਂ ਆਨੰਦ ਕਾਰਜ ਹੁੰਦਾ ਹੈ ਉਦੋਂ ਬਾਹਾਂ ਵਿੱਚ ਜਿਹੜਾ ਚੂੜਾ ਪਾਇਆ ਜਾਂਦਾ ਉਹਦਾ ਮਤਲਬ ਹੋਰ ਹੈ। ਉਹ ਦਾਨਸ਼ਮੰਦ ਬੰਦਿਆਂ ਦੀ ਕਾਢ ਸੀ, ਪਰ ਉਸ ਦੇ ਵਿੱਚ ਇਲਾਹੀ ਬਖਸ਼ਿਸ਼ ਨਹੀਂ ਸੀ, ਕਿਉਂਕਿ ਜਿਹੜੇ ਹਿੰਦੀ ਦੇ ਕੋਸ਼ ਨੇ ਉਹਨਾਂ ਨੇ ਬੀਬੀ ਦੀ ਬਾਹ ਨਹੀਂ ਮੰਨੀ, ਵੀ ਨਹੀਂ ਮੰਨੀ ਹੈ। ਯਾਦ ਰੱਖਿਓ ਕਿ ਸਿੱਖੀ ਦੇ ਕੋਸ਼ ਵਿੱਚ ਨਹੀਂ, ਵੀਣੀ ਜਿਹੜੀ ਹੈ ਉਹ ਕਮਜ਼ੋਰ ਮੰਨੀ ਗਈ ਹੈ ਕਿ ਉਸ ਨੂੰ ਫੜ ਕੇ ਲੈ ਜਾਂਦੀ ਸੀ। ਦਾਨਸ਼ਮੰਦ ਬੰਦਿਆਂ ਨੇ ਹਾਥੀ ਦੰਦ ਲਿਆ ਕਿ ਵੀਣੀ ਨੂੰ ਮੋਟਾ ਕਰ ਦਿੱਤਾ ਜਾਵੇ, ਇਹ ਪਕੜ ਚ ਨਾ ਆਵੇ, ਪਰ ਉਹ ਛਡਾਉਣ ਦਾ ਹੌਸਲਾ ਨਹੀਂ ਸੀ, ਉਸ ਨੂੰ ਗੁਰਮਤ ਵਿੱਚ ਮਾਨਤਾ ਨਹੀਂ ਹੈਗੀ। ਹਾਈ ਗੱਲ ਵੱਖਰੀ ਹੈ ਕਿ ਅੱਜ ਸਿੱਖ ਬੀਬੀਆਂ ਵੀ ਆਨੰਦ ਕਾਰਜ ਸਮੇਂ ਤੇ ਪਾ ਲੈਂਦੀਆਂ ਨੇ, ਪਰ ਸਿੱਖੀ ਦੇ ਵਿੱਚ ਵਰਜਿਤ ਏ। ਕਲਗੀਧਰ ਪਾਤਸ਼ਾਹ ਨੇ ਗੁਰੂ ਨਾਨਕ ਦੇ ਸਿਧਾਂਤ ਅਨੁਸਾਰ ਸਾਨੂੰ ਕੜਾ ਬਖਸ਼ ਦਿੱਤਾ ਸੀ ਕਿ ਵੀਣੀ ਨੀ ਤੇਰੀ ਬਾਂਹ ਹੈ, ਤੇਰੀ ਬਾਂਹ ਵੀ ਤੇਰੀ ਨੀ, ਹੁਣ ਕੜਾ ਪਾ ਦੇ ਤਾਂ ਤੇਰੀ ਬਾਂਹ ਮੇਰੀ ਏ, ਜਿਹੜਾ ਤੈਨੂੰ ਕਮਜ਼ੋਰ ਸਮਝ ਕੇ ਹੱਥ ਪਾਏਗਾ ਤੂੰ ਇਸ ਹੱਥ ਚ ਮੈਂ ਤੇਰੇ ਕਿਰਪਾਨ ਫੜਾ ਦੇ, ਉਹਦੀ ਬਾਂਹ ਹੀ ਲਾ ਕੇ ਰੱਖ ਦੇਗੀ। ਦੂਜਾ ਉਪਨਿਸ਼ਦ ਉਹਨੇ ਆਪਣੇ ਆਪ ਨੂੰ ਆਪਣੇ ਸਮੇਂ ਦਾ ਬਾਦਸ਼ਾਹ ਅਖਵਾਇਆ, ਕਾਵਿ ਦੇ ਵਿੱਚ ਧਰਮ ਦੇ ਗ੍ਰੰਥ ਚੂੜਾਮਣੀ ਉਪਨਿਸ਼ਦ ਦੇ ਉਸਨੇ ਹੋਰ ਵਿਸਤਾਰ ਕੀਤਾ, ਆਸ ਅਕਾਰੇ ਬ੍ਰਹਮਾ,
ਕਿ ਸੰਸਾਰ ਨੂੰ ਬਣਾਉਣ ਵਾਲਾ ਬ੍ਰਹਮਾ ਹੈ, ਉਸ ਉਕਾਰੇ ਵਿਸ਼ਨੂੰ ਉਸ ਨੇ ਨਾਂ ਦਿੱਤਾ ਵੀ ਚਲਾਉਣ ਵਾਲਾ ਵਿਸ਼ਨੂੰ ਹੈ। ਮਾਂ ਸੇ ਮਕਾਰੇ ਰੁਦਰ, ਉਹਨੇ ਸ਼ਿਵਜੀ ਨਹੀਂ ਲਿਖਿਆ, ਉਹਨੇ ਰੁਦਰ ਲਿਖਿਆ ਹੋਇਆ ਹੈ। ਇਹ ਲਕੋ ਬਾਜ ਦਿੱਤੇ ਗਏ ਜਿਹੜੇ ਗੁਰਮਤ ਨੇ ਪ੍ਰਵਾਨ ਜਿਹੜੇ ਆ ਉਹ ਨਹੀਂ ਕੀਤੇ। ਜੇ ਤੁਸੀਂ ਗਾਇਤਰੀ ਮੰਤਰ ਦੇ ਅਰਥ ਦਯਾਨੰਦ ਤੱਕ ਪੜ੍ਹ ਲਵੋ ਤੇ ਉਹ ਵੀ ਪਰਮੇਸ਼ਰ ਦੇ ਨਹੀਂ, ਓਮ ਬੂਰ ਬਵਾ ਦੇ, ਉਹ ਵੀ ਇਹੀ ਨੇ ਕਿ ਓਮ ਦੇ ਅਰਥ ਆਸ ਅਕਾਰੇ ਉਸ ਉਕਾਰੇ ਮਾਂ ਸਵਿਕਾਰੇ ਤਿੰਨਾਂ ਹਿੱਸਿਆਂ ਚ ਵੰਡਿਆ ਗਿਆ। ਇਸਲਾਮ ਦੀ ਦੁਨੀਆਂ ਦੇ ਵਿੱਚ ਇੱਕ ਖੁਦਾ ਤਾਂ ਆਖਿਆ ਗਿਆ ਪਰ ਨਾਲ ਰਸੂਲ ਨੂੰ ਰੱਖਿਆ ਗਿਆ। ਸਤਿਗੁਰ ਸਾਹਿਬ ਜੀ ਨੇ ਆਪ ਨੂੰ ਆਪਣੇ ਆਪ ਨੂੰ ਨਹੀਂ ਰੱਖਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਦੇ ਤੁਸੀਂ 57 ਸਲੋਕ ਬਖਸ਼ਿਸ਼ ਭਰੇ ਪੜੋਗੇ ਕਿ 57 ਨੰਬਰ ਸਲੋਕ ਦੇ ਵਿੱਚ ਨਾਨਕ ਸ਼ਬਦ ਨਹੀਂ ਹੈ। ਕਾਰਨ ਕਿ ਸਿੱਖਾ ਤੇਰਾ ਸਿੱਧਾ ਕੰਟੈਕਟ ਉਸ ਇੱਕ ਨਾ ਕਰਾਉਣ ਲੱਗਾ, ਉਹ ਇੱਕ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਬਖਸ਼ਿਸ਼ ਕੀਤੀ 1699 ਦੀ ਵਿਸਾਖੀ ਨੂੰ ਸਾਨੂੰ ਖੰਡੇ ਬਾਟੇ ਦਾ ਅਮਰ ਛਕਾਇਆ। ਉਦੋਂ ਇਹ ਨਹੀਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਦਾ ਖਾਲਸਾ, ਗੁਰੂ ਗੋਬਿੰਦ ਸਿੰਘ ਦੀ ਫਤਿਹ। ਉਸ ਇੱਕ ਨਾਲ ਜੋੜਨ ਵਾਸਤੇ ਇਹ ਫਰਮਾਇਆ ਸੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖਾ ਤੂੰ ਉਸ ਇੱਕ ਵਾਹਿਗੁਰੂ ਅਕਾਲ ਪੁਰਖ ਦਾ ਹੈ। ਕੋਈ ਇੱਕ ਨਾਲੋਂ ਤੋੜ ਕੇ, ਕੋਈ ਸਿਹਾਰੀ ਦੇ ਅਰਥ, ਕੋਈ ਕੱਕੇ ਦੇ ਅਰਥ, ਕੋਈ ਦੋ ਰਾਵਾਂ ਨਹੀਂ ਕਿ ਜੋ ਅੱਗੇ ਸਤਿਗੁਰ ਸਾਹਿਬ ਜੀ ਨੇ ਅੱਖਰਾਂ ਚ ਬਾਣੀ ਲਿਖੀ ਏ ਉਹਦੇ ਅਰਥ ਮਾਤਰਾ ਨਾਲ ਹੁੰਦੇ ਆ। ਜਦੋਂ ਆਪਾਂ ਸਿਰਫ ਇੱਕ ਪੰਕਤੀ ਹੀ ਵਾਰਾਂ ਦੇ ਵਧੀਕ ਦੇ ਸਲੋਕ ਪੜ੍ਹਦੇ ਹਾਂ, ਧਣੀ ਵਿਹੂਣਾ ਪਾਠ ਪਟੰਬਰ ਭਾਹੀ ਸੇਤੀ ਜਾਲੇ, ਧੂੜੀ ਵਿੱਚ ਲੋਡੰਦੜੀ ਸੋਹਾਂ ਨਾਨਕ ਤੈਂ ਸਹਿਨਾਲੇ। ਇੱਥੇ ਇੱਕ ਇਹ ਵੀ ਸੁਣਨ ਨੂੰ ਮਿਲਦਾ ਜੇ ਸੰਥਿਆ ਨਾ ਕੀਤੀ ਹੋਵੇ ਤੇ ਡੱਡਾ ਨਹੀਂ ਬੋਲਦੇ, ਡਾੜਾ ਹੀ ਬੋਲ ਜਾਂਦੇ ਆ ਵੀ ਧੂੜੀ ਵਿੱਚ ਲੋਡੰਦੜੀ ਸੋਹਾਂ ਨਾਨਕ ਤੈਂ ਸਹਿਨਾਲੇ।

ਅੱਗੇ ਅੰਕ ਲਾ ਦਿੱਤਾ ਹੈ ਕਿ ਕੱਲ ਨੂੰ ਕੋਈ ਇੱਕ ਨੂੰ ਵਿਸਥਾਰ ਕਰਕੇ ਇੱਕ ਰੌਂ ਨਾ ਤੋੜ ਦੇਵੇ ਔਰ ਇਹ ਦੋਵੇਂ ਲਿਪੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਅੱਖਰ ਤੇ ਅੰਕ ਵਾਲੀਆਂ ਬਖਸ਼ੀਆਂ ਨੇ ਜਿੰਨੇ ਵਿਦਵਾਨਾਂ ਨੇ ਵਿਦਿਆ ਪੜ੍ਹਾਈ ਏ ਸਭਨਾ ਦੇ ਇੱਕ ਵਿਚਾਰ ਨੇ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਿਸੇ ਨੇ ਵੀ ਧਰਮ ਦਾ ਗ੍ਰੰਥ ਲਿਖਣ ਲੱਗਿਆ ਅੰਕ ਦੀ ਵਰਤੋਂ ਨਹੀਂ ਸੀ ਕੀਤੀ, ਅੱਖਰਾਂ ਦੀ ਵਰਤੋਂ ਕੀਤੀ ਸੀ। ਲੇਕਿਨ ਸਤਿਗੁਰ ਸਾਹਿਬ ਜੀ ਨੇ ਇੱਕ ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਸਰੀਰ ਤੋਂ 12 ਸਾਲ ਸੇਵਾ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਪੰਥ ਦੇ ਮੁਤਾਬਕ ਜਿੱਥੇ ਸਵਾਣੀ ਦੀ ਵਿਚਾਰ ਉੱਥੇ ਉਚਾਰਨ ਜਿਹੜੇ ਆ ਉਹਨਾਂ ਦਾ ਸ਼ੁੱਧ ਹੋਣਾ ਵੀ ਬਹੁਤ ਜ਼ਰੂਰੀ ਏ ਔਰ ਖਾਸ ਕਰਕੇ ਪਾਠੀ ਸਿੰਘ, ਪ੍ਰਚਾਰਕ ਸਿੰਘ, ਗੁਰੂ ਕੇ ਕੀਰਤਨੀਏ ਅਜੇ ਗੁਰੂ ਕੀ ਸੰਗਤ ਪ੍ਰੇਮ ਚ ਪਾਠ ਕਰੇ ਉਹਨਾਂ ਦੇ ਉਚਾਰਨ ਨਾਮ ਹੀ ਸਹੀ ਹੋਣ ਉਹਨਾਂ ਨੂੰ ਬਖਸ਼ਿਸ਼ ਹੋਏਗੀ, ਉਹਨਾਂ ਨੂੰ ਕੋਈ ਸਜ਼ਾ ਨਹੀਂ ਹੋਏਗੀ। ਉਹਨਾਂ ਨੂੰ ਇਸ ਕਰਕੇ ਬਾਣੀ ਪੜ੍ਹਨੀ ਨਹੀਂ ਛੱਡਣੀ ਚਾਹੀਦੀ ਵੀ ਸਾਡੇ ਕੋਲ ਗਲਤੀਆਂ ਹੋ ਰਹੀਆਂ ਨੇ, ਨਹੀਂ ਉਹਨਾਂ ਨੂੰ ਬਾਣੀ ਪੜ੍ਹਦਿਆਂ ਰਹਿਣਾ ਚਾਹੀਦਾ ਹੈਗਾ ਵੇ। ਬਾਣੀ ਪੜ੍ਹਦੇ ਰਹੋਗੇ ਕੋਈ ਨਾ ਕੋਈ ਗੁਰਮੁਖ ਪਿਆਰਾ ਮਿਲ ਜਾਏਗਾ, ਉਹ ਤੁਹਾਨੂੰ ਦੱਸ ਦੇਗਾ ਭਾਈ ਤੇਰਾ ਉਚਾਰਨ ਇੱਥੋਂ ਗਲਤ ਹੈ, ਉਹਨੂੰ ਸਹੀ ਕਰ ਲੈ। ਇਹਦਾ ਮਤਲਬ ਇਹ ਨਾ ਸਮਝਿਓ ਕਿਤੇ ਵੀ ਗਲਤੀਆਂ ਕਰਨ ਦੀ ਖੁੱਲੀ ਛੁੱਟੀ ਹੈ, ਨਹੀਂ ਇਹਦਾ ਮਤਲਬ ਸਾਨੂੰ ਕਰਨਾ ਚਾਹੀਦਾ ਹੈ। ਪਰ ਜਿੱਦਣ ਕੋਈ ਗੁਰਮੁਖ ਪਿਆਰਾ ਸਾਡੀ ਕੋਈ ਭੁੱਲ ਨੂੰ ਦੱਸ ਦੇਵੇ ਤੇ ਉਸ ਦਿਨ ਗੁੱਸਾ ਕਰਨ ਦੀ ਬਜਾਏ ਉਸ ਨੂੰ ਆਪਣੀ ਭੁੱਲ ਨੂੰ ਸੁਧਾਰ ਲੈਣਾ। ਪਰ ਜਿਸ ਨੇ ਉਪਦੇਸ਼ ਕਰਨਾ ਹੈ ਉਸ ਨੂੰ ਪਹਿਲਾਂ ਉਸਤਾਦਾਂ ਦੇ ਕੋਲ ਬੈਠ ਕੇ ਉਚਾਰਨ ਜਿਹੜੇ ਆ ਉਹ ਆਪਣੇ ਸਹੀ ਕਰਨੇ ਚਾਹੀਦੇ, ਭਾਵੇਂ ਕਿਸੇ ਵੀ ਜਥੇਬੰਦੀ ਕੋਲੋਂ ਪੜ੍ਹੇ, ਲੇਕਿਨ ਉਹਦੀ ਪੜ੍ਹਾਈ ਜਿਹੜੀ ਹੈ ਬਹਿ ਕੇ ਸਿੱਖਿਆ ਹੋਣਾ ਚਾਹੀਦਾ। ਕਈ ਵਾਰੀ ਜਦੋਂ ਅਸੀਂ ਇਹਦੇ ਉਚਾਰਨ ਕਰਦੇ ਹਾਂ ਕਈ ਵਾਰੀ ਕਹਿੰਦੇ ਕਿਉਂ ਓਂਕਾਰ ਇੱਕ ਓਂਕਾਰ, ਸਭ ਤੋਂ ਪਹਿਲਾਂ ਪੰਥ ਦੀ ਮਰਿਆਦਾ ਦੇ ਮੁਤਾਬਕ ਇੱਕ ਏਡੀ ਨੂੰ ਸਿਹਾਰੀ ਕੱਕਾ ਸਿਰਫ ਇੰਨਾ, ਔਰ ਇਸ ਤੋਂ ਬਾਅਦ ਸਾਹ ਲੈਣਾ ਵੀ ਬਹੁਤ ਜ਼ਰੂਰੀ ਏ। ਜੇ ਇੱਕ ਕਹਿ ਕੇ ਸਾਹ ਨਾ ਲਿਆ ਜੋ ਅਗਲੇ ਪਾਸੇ ਸਤਿਗੁਰ ਸਾਹਿਬ ਜੀ ਨੇ ਓਅੰਕਾਰ ਬਖਸ਼ਿਆ ਹੈ ਜਿਹੜਾ ਊੜੇ ਦਾ ਹੋੜਾ ਹੈ, ਊੜੇ ਦਾ ਮੂੰਹ ਖੁੱਲਾ ਹੋਣਾ ਹੋੜੇ ਦਾ ਪ੍ਰਤੀਕ ਏ, ਉਸ ਹੋੜੇ ਨੇ ਇੱਕ ਦੇ ਕੱਕੇ ਨਾਲ ਲੱਗ ਕੇ ਵਿਗੜਨ ਜਾਣਾ ਨੇ, ਇੱਕਿਓ ਬਣ ਜਾਣਾ। ਇਸ ਵਾਸਤੇ ਇੱਕ ਕਹਿ ਕੇ ਸਾਹ ਲੈਣਾ ਬਹੁਤ ਜ਼ਰੂਰੀ ਏ। ਕੁਛ ਅਣਜਾਣਪੁਣੇ ਚ ਵਿਦਵਾਨਾਂ ਨੇ ਇਹ ਵੀ ਲਿਖਿਆ ਹੈ ਕਿ ਜਿਹੜਾ ਓਅੰਕਾਰ ਦਾ ਉਚਾਰਨ ਹੈ ਉਹ ਉਹਨਾਂ ਨੇ ਆਪਣੀਆਂ ਕਿਤਾਬਾਂ ਚ ਆਪਣੀ ਮਤ ਉਹਨਾਂ ਦੀ ਵੀ ਉਹ ਕਹਿਣਾ, ਊੜੇ ਦਾ ਮੂੰਹ ਖੁੱਲਾ ਹੁੰਦਾ ਹੈ ਜਿਹੜੇ ਅਗਲੇ ਪਾਸੇ ਨੂੰ ਮੋੜ ਖਾਂਦੀ ਹੈ ਉਹ ਊੜੇ ਦੀ ਮਾਤਰਾ, ਉਹ ਟਿੱਪੀ ਦਾ ਸੂਚਕ ਹੈ। ਜਿਹੜੀ ਟਿੱਪੀ ਦਾ ਆਪਣਾ ਸਵਾਰ ਏ ਜਦੋਂ ਕਿਸੇ ਉਸਤਾਦ ਕੋਲ ਬੈਠ ਕੇ ਮੁਹਾਰਨੀ ਪੜਾਂਗੇ ਤੇ ਉਸ ਨੇ ਐੜੇ ਟਿੱਪੀ ਦਾ ਉਚਾਰਨ ਸਾਨੂੰ ਪਾਉਣਾ, ਐੜੇ ਟਿੱਪੀ ਅੰਗ ਉਹਦਾ ਉਚਾਰਨ ਅੰਗ ਆਉਣਾ ਹੈ ਜਿੱਥੋਂ ਓ ਅੰਗ ਅੱਗੇ ਕਾਰ, ਜਿੱਥੇ ਉਹਦਾ ਉਚਾਰਨ ਕਾਰ ਏ ਉੱਥੇ ਕਾਰ ਦਾ ਅਰਥ ਹੁੰਦਾ ਬੇਅੰਤ, ਜਿਹਦਾ ਕਦੀ ਨਾ ਖਤਮ ਹੋਣ ਵਾਲਾ। ਸਾਡੇ ਤਖ਼ਤ ਸਾਹਿਬ ਦੀ ਮਰਿਆਦਾ ਦੇ ਮੁਤਾਬਕ ਇਸ ਦਾ ਉਚਾਰਨ ਸੀ ਇੱਕ ਓਅੰਕਾਰ।
ਔਰ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਸਾਡੇ ਤੇ

ਇਹੀ ਬਖਸ਼ਿਸ਼ ਹੋਈ ਹੈ ਅੱਜ ਦੀ ਇੰਨੀ ਸੇਵਾ ਪ੍ਰਵਾਨ ਕਰਿਓ ਜੋ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਤੁਸ਼ ਬੁੱਧੀ ਨਾਲ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

0: ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ

ਗੰਧ ਬਿਨ ਸਹਿਸ ਤਬ ਗੰਧੇ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦ ਨੋ ਮੋਹੇ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਟੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਘਰ ਨੌ ਨਿਧਿਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਹੇ ਗਰੀਬ ਨਵਾਜ ਸੱਚੇ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਆਪ ਜੀ ਨੇ ਮਿਹਰਾਂ ਕੀਤੀਆਂ ਦਾਤਾ ਜੀ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਆਪ ਜੀ ਨੇ ਆਪਣੇ

ਸਿੰਘਾਸਨ ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ੇ ਸਤਿਗੁਰੂ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਹੈ ਜੀ। ਇਸ ਵੇਲੇ ਰਾਤਰੀ ਦੇ ਦੀਵਾਨਾਂ ਦੀ ਸਮਾਪਤੀ ਹੋਈ ਹੈ। ਆਪ ਜੀ ਦੇ ਸੁਖ ਆਸਨ ਦੀ ਸੇਵਾ ਸੋਹਿਲਾ ਸਾਹਿਬ ਜੀ ਦੇ ਪਾਠ ਕੀਤੇ ਨੇ, ਭੁੱਲਾਂ ਬਖਸ਼ ਦੇਣੀਆਂ। ਆਪ ਜੀ ਕਿਰਪਾ ਕਰੋ, ਆਪਣੇ ਸੁਖ ਆਸਨ ਸਥਾਨਾਂ ਵਿਖੇ ਚੱਲ ਕੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਰਾਤ ਸੁਖ ਸ਼ਾਂਤੀ ਨਾਲ ਬਤੀਤ ਹੋਵੇ ਜੀ। ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਨੇ, ਸਹੀ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

दास पाठ गुर राम दास रख एक अरदास पाठ की गुर राम दास रखो।

ਜਾਮੀ ਖੇਲੈ ਵਿਕਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨ ਆਵੈ ਕਹੁ ਮਾਨੁਖ ਦੇਖਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੈ ਹਾਥ ਹੋਇ ਤਾਂ ਸਭ ਖਿਚਲੇ ਜੋ ਤਿਸ ਭਾਵੈ ਸੋਈ ਕਰੇ ਅਣਜਾਣ ਵਿਖਿਆ ਮੈਂ ਰਚੈ ਜੇ ਜਾਣ ਤਪ ਨਾ ਬਚੈ ਪਰਮੇ ਭੂਲਾ ਦੈ ਤਿਸ ਧਾਵੈ ਨਿਮਕਮਾਏ ਚਾਰ ਕੁੰਡ ਫਿਰੇ ਆਵੈ ਕਰ ਕਿਰਪਾ ਜਿਸ ਆਪਣੀ ਭਗਤੀ ਨਾਨਕ ਤੇਜਨ ਨਾਨਕ ਤੇਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ ਕਛੂ ਨ ਆਵੈ ਤਿਸ ਤਤਕਾਲ ਦੈ ਤਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀਸ ਤਾ ਕਾ ਲਿਖਾ ਨਾ ਗਨੈ ਜਗਦੀਸ਼ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਬਣਾਈ ਨਾਨਕ ਜੀਵੈ ਦਿਖ ਵਡਾਈ ਇਸਕਾ ਬਲਨਾ ਹੀ ਸਹਾਤ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁੰਥੀਓ ਕਬਹੂ ਊਚ ਨੀਚ ਮੈਂ ਬਸੈ ਕਬਹੂ ਸੋਗ ਹਰਖ ਰੰਗ ਹਸੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਬਕਾਸ ਪਿਆਰ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾ ਬਨਹਾਰ ਕਬਹੂ ਨਿਰਤ ਕਰੈ ਬਹੁ ਭਾਤ ਕਬਹੂ ਸੋਏ ਰਹੈ ਦਿਨ ਰਾਤ ਕਬਹੂ ਮਾਂ ਕ੍ਰੋਧ ਵਿਕਰਾਲ ਕਬਹੂ ਸਰਬ ਕੀ ਹੋ ਤਰਵਾਲ ਕਬਹੂ ਹੋਏ ਬਹਿ ਬਡ ਰਾਜਾ ਕਬਹੂ ਪੇਘਾਰੀ ਨੀਚ ਕਾ ਸਾਜਾ ਕਬਹੂ ਅਪਕੀਰਤ ਮਹਿ ਆਵੈ ਕਬਹੂ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੈ ਤਿਵ ਹੀ ਰਹੈ ਗੁਰਪ੍ਰਸਾਦ ਨਾਨਕ ਸਚ ਕਹੈ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਮੋਹਨ ਧਾਰੀ ਲਾਵੈ ਧਿਆਨ ਕਬਹੂ ਤਟ ਤੀਰਥ ਇਸਨਾਨ ਕਬਹੂ ਸਿਧ ਸਾਧਿਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਿਕ ਜੋਨ ਭਰਮੈ ਭਰਮੀਆ ਨਾਨਾ ਰੂਪ ਚੋਂ ਸੁਹਾਗੀ ਦਿਖਾਵੈ ਜਿਉਂ ਪ੍ਰਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਵਰ ਨ ਕੋਏ ਕਬਹੂ ਸਾਧ ਸੰਗਤ ਉਪਾਵੈ ਉਸ ਅਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼ ਮੰਤਰ ਨਾਮ ਰਤਿਕ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲਿਆ ਇਕ ਖਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸ਼ਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀ ਆਪ ਨਿਵਾਰ ਥਲੇ ਬਡੇ ਬਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸ ਕੋ ਕਰਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਧੰਨ ਭੂਮਿਕਾ

ਜੀ ਵਿਸਾਵੈ, ਨਾਨਕੀ ਹਾਂ ਮੁਕਤ ਆਗੈ ਸੁਖ ਪਾਵੈ। ਧਨਵੰਤਾ ਹੋਈ ਕਰ ਗਿਰ ਵਾਵੈ, ਤ੍ਰਿਣ ਸਮਾਨ ਕਾ ਸੰਗ ਨਾ ਜਾਵੈ। ਬਹੁਲ ਸਕਰਮਾ ਨੂੰ ਕੂਪਰ ਕਰਿਆਸ, ਫਲ ਭੀਤਰਤਾ ਕਾ ਹੋਏ ਵਿਨਾਸ਼। ਸਭ ਤੇ ਆਪ ਜਾਣੈ ਬਲਵੰਤ, ਕਿਨ ਮੈਂ ਹੋਏ ਜਾਏ ਪਸਮੰਤ। ਕਿਸੈ ਨ ਵਧੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪਰਵਾਨ। ਕੋਟ ਕਰਮ ਕਰੈ ਹੋ ਧਾਰੇ, ਸ਼ਰਮ ਪਾਵੈ ਸਗਲੇ ਬਿਰਤਾਰੇ। ਅਨਿਕ ਤਪੱਸਿਆ ਕਰੇ ਅਹੰਕਾਰ, ਨਰ ਸੁਰ ਫਿਰ ਅਵਤਾਰ। ਅਨਿਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਉ ਕੈਸੇ ਗਵੈ। ਆਪਸ ਕਉ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨ ਆਵੈ। ਸਰਬ ਕੀ ਰੇਂਜਾ ਕਾ ਮਨ ਹੋਏ, ਕਹੁ ਨਾਨਕ ਤਾ ਕੀ ਨਿਰਮਲ ਸੋਏ। ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਧਾਰੇ ਕੋ ਬੈਰੀ ਮੀਤ, ਤਬ ਲਗਨੇ ਚਿਰ ਨਾਹੀ ਚੀਤ। ਜਬ ਲਗ ਮੋਹ ਮਗਨ ਸੰਗਵਾਏ, ਤਬ ਲਗ ਧਰਮ ਰਾਏ ਦੇ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਝੂਟੈ। ਸਹਿਸ ਕੱਟੇ ਲੱਖ ਕੋਟ ਧਾਵੈ, ਤ੍ਰਿਪਤ ਆਵੈ ਮਾਇਆ ਪਾਛੈ ਪਾਵੈ। ਅਨਿਕ ਭੋਗ ਵਿਖਿਆ ਕੇ ਕਰੈ, ਨੈ ਤ੍ਰਿਪਤਾਵੈ ਕਬ ਕਮਰੈ। ਬਿਨਾ ਸੰਤੋਖ ਨਹੀਂ ਕੋਰਾ ਜੈ, ਸੁਪਨ ਮਨੋਰਥ ਬਿਰਥੇ ਸਭ ਕਾ ਜੈ। ਨਾਮ ਰੰਗ ਸਰਬ ਸੁਖ ਹੋਏ, ਬਿੜਭਾਗੀ ਕਿਸੈ ਪ੍ਰਾਪਤ ਹੋਏ। ਕਰਨ ਕਰਾਵਣ ਆਪੇ ਆਪ, ਸਦਾ ਸਦਾ ਨਾਨਕ ਕਰ ਜਾ।

0: ਜਿਸ ਨੂੰ ਕਿਰਪਾ ਕਰੈ ਵਿਡਪਾ ਗਏ। ਨਾਮ ਜਪਤ ਪਾਵਹਿ ਵਿਸਰਾਮ, ਨਾਨਕ ਤਿਨ ਪੁਰਖੋ ਉੱਤਮ ਕਰਮਾਨ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ। ਸਦਾ ਸਦਾ ਬਸੈ ਹਰ ਸੰਗ, ਸਹਿ ਸੁਭਾਇ ਹੋਵੈ ਸੋ ਹੋਏ। ਕਰਨੈ ਹਾਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ। ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹੀ ਸਮਾਏ। ਹੋਏ ਸੁਖ ਨਿਧਾਨ ਉਨਹੂੰ ਬਣੇ ਆਏ, ਆਪਸ ਕੋ ਆਪ ਦੀਨੋ ਮਾਨ। ਨਾਨਕ ਪ੍ਰਭ ਜਾਨੇ ਕੋ ਜਾਨ, ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਤਾ ਜਾਨਨ।
1: ਸਿਮਰਨ ਉਤਰੀਏ ਨਾਨਕ ਬਲਿਹਾਰ, ਅਸਪਦੀ ਟੂਟੀ ਗਾਂਡਨ ਹਾਰ ਗੋਪਾਲ। ਸਰਬ ਜੀਆ ਆਪੇ ਪ੍ਰਿਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪੇ ਆਪ। ਆਪਨ ਕੀਆ ਕਛੁ ਨ ਹੋਏ, ਜੇ ਸੋ ਪ੍ਰਾਣੀ ਲੋਚੇ ਕੋਏ। ਤਿਸ ਵੇ ਨਾਹੀ ਤੇਰੇ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ। ਰੂਪਵੰਤ ਹੋਏ ਨਾਹੀ ਮੋਹੇ, ਪ੍ਰਭ ਕੀ ਜੋਤ ਸਗਲ ਘੱਟ ਸੋਹੇ। ਧਨਵੰਤਾ ਹੋਏ ਕਿਆ ਕੋ ਗਰਵੈ, ਜਾਂ ਸਭ ਕੁਛ ਤਿਸਕਾ ਦੀਆ ਦਰਵੈ। ਅਤ ਸੂਰਾ ਜੇ ਕਉ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ। ਜੇ ਕੋ ਹੋਏ ਬਹੇ ਦਾਤਾਰ, ਤਿਸ ਦੇਨ ਹਾਰ ਜਾਣੇ ਗਾਵਾਰ। ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ। ਜਿਉ ਮੰਦਰ ਕੋ ਥਾਮੈ ਥਮਨ, ਤਿਉ ਗੁਰ ਕਾ ਸਬਦ ਮਨੈ ਅਸਥਮਨ। ਜੋ ਪਾਖਾਣ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗ ਨਿਸਤਰੈ। ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉ ਮਹਾ ਉਦਿਆਨ ਕੋ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਵਾਸ਼ੋ ਧੂਰ, ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਬਿਰਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਦੂਖ ਸੂਖ ਪ੍ਰਭ ਦੇਵ ਅਨਹਾਰ, ਅਵਰ ਤਿਆਲ ਤੂੰ ਤਿਸਹਿ ਚਿਤਾਰ। ਜੋ ਕਿਛ ਕਰ ਸੋਈ ਸੁਖਮਾਨ, ਪੂਲਾ ਕਾਹੇ ਫਿਰੇ ਅਜਾਨ। ਕੌਣ ਬਸਤਾ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਘਰ ਜਾਹੇ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਜ ਅਭਿਮਾਨ ਲਿਹ ਮਨ ਮੋਲ, ਰਾਮ ਨਾਮ ਹਿਰਦੇ ਮਹਿਤੋਲ। ਲਾਦ ਖੇਪ ਸੰਤ ਹੈ ਸੰਗਚਾਲ, ਅਵਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹੇ ਸਭ ਕੋਈ, ਮੁਖ ਉਜਲ ਹਰ ਦਰ ਗਹਿ ਸੋਏ। ਇਹ ਵਪਾਰ ਵਿਰਲਾ ਵਾਪਾਰੇ, ਨਾਨਕ ਤਾਕੇ ਸਦ ਬਲੇ ਹਾਰੇ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸਨਾਨ, ਸਾਧ ਉੱਪਰ ਜਾਈਏ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਅਨਕ ਬਿਘਨ ਤੇ ਸਾਧੂ ਰਾਖੈ, ਹਰ ਤੁਨ ਗਾਏ ਅੰਮ੍ਰਿਤ ਰਸ ਚਾਖੈ। ਓਟ ਗਹੀ ਸੰਤ ਹੈ ਦਰ ਆਇਆ, ਸਰਬ ਸੂਖ ਨਾਨਕ ਤਹਿ ਪਾਇਆ। ਮ੍ਰਿਤ ਕੋ ਜੀਵਾ ਲਨਹਾਰ, ਭੂਖੇ ਕੋ ਦੇਵਤ ਆਧਾਰ। ਸਰਮਦਾਨ ਜਾ ਕੇ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਏ। ਸਭ ਕਿਛ ਤਿਸਕਾ ਉਹ ਕਰਨੇ ਯੋਗ, ਤਿਸ ਬਿਨ ਦੂਸਰ ਹੋਆ ਨਾ ਹੋ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਦੀਆ। ਜਾ ਕੇ ਮਨ ਗੁਰ ਕੀ ਪ੍ਰਤੀ, ਤਿਸ ਜਨ ਆਵੈ ਹਰ ਪ੍ਰਭ ਚੀਤ। ਭਗਤ ਭਗਤ ਸੁਣੀਏ ਤਹਿ ਲੋਇ, ਜਾ ਕੇ ਹਿਰਦੇ ਕੋ ਹੋਇ। ਸੱਚ ਕਰਨੀ ਸੱਚਤਾ ਕੀ ਰਹਿਤ, ਸੱਚ ਹਿਰਦੇ ਸਤਮੁਖ ਕਹਿਤ। ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੇ ਸਾਚਾ ਪਾਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕਿਛ, ਤਹਿ ਤ੍ਰਹਿ ਗੁਣ ਤੇ ਪ੍ਰਭ ਭਿੰਨ। ਤਿਸਹਿ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਅਸਪਦੀ ਅਵਿਨਾਸੀ ਪ੍ਰਭ ਮਨ ਮਹਿਰਾਕ, ਮਾਨਕ ਕੀ ਤੂੰ ਪ੍ਰੀਤ ਤਿਆਗ। ਤਿਸ ਤੇ ਪਰੇ ਨਾਹੀ ਕਿਛ ਕੋਏ, ਸਰਵ ਨਿਰੰਤਰ ਏਕੋ ਸੋਏ। ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗੁਹੀਰ ਸੁਜਾਨਾ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਿਕਸੰਦ। ਸਾ ਤੇਰੇ ਕੀ ਚਰਨੀ ਪਾਓ, ਨਾਨਕੇ ਮਨ ਇਹ ਅਨਰਾਉ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਚਾ ਕਾ ਨੇਤਰ ਪੋਰ, ਤਿਸਕਾ ਅੰਤ ਮੰਤਰ ਨ ਜਾਣੇ ਹੋਰ, ਆਨੰਦ ਰੂਪ ਮੰਗਲ ਸਦ ਜਾ ਕੇ, ਸਰਵ ਥੋਕ ਸੁਨੀ ਹੈ ਕਰਤਾ ਕੇ, ਰਾਜ ਮਹਿਰਾਜ ਜੋਗ ਮਹਿ ਜੋਗੀ, ਤਪ ਮਹਿ ਤਪੀਸਰ ਗ੍ਰਸਥ ਮਹਿ ਭੋਗੀ, ਧਿਆਏ ਧਿਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕਾ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿੰਦੇ, ਜਨ ਦਾਸ ਨਾਮ ਧਿਆ ਵਹਿ ਸੇ, ਤਹਿ ਗੁਣ ਮੈਂ ਚਾ ਕੋ ਪਰਮਾਏ, ਜਨਮ ਮਰੇ ਫਿਰ ਆਵੈ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੇ ਇਕ ਰੰਗ, ਨਾਨਾ ਬਿਦਕੀ ਨੂੰ ਵਿਸਥਾਰ, ਪ੍ਰਭ ਅਵਿਨਾਸੀ ਏਕ ਓਂਕਾਰ, ਨਾਨਾ ਚਲਤ ਕਰੇ ਖਿਦਮਾਹੇ, ਪੂਰ ਰਹੋ ਪੂਰਨ ਸਭ ਠਾਹੇ, ਨਾਨਾ ਬਿਦਕਰ ਬੰਤ ਬਨਾਈ, ਆਪਣੀ ਕੀਮਤ ਆਪੇ ਪਾਈ, ਸਭ ਘੜ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੇ ਨਾਨਕ ਹਰਨਾਓ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਦਰੇ ਸੁਨ ਸਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿਸੋ ਤਨਗਤ ਪਾਏ, ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੀ ਸਮਾਣੀ, ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸਹਿ ਬੁਝਾਏ ਤਿਸਹਿ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੇ ਪਰਵੇਸ਼, ਸਤ ਨਿਰਤ ਬੁਝੇ ਜੇ ਕੋਈ, ਨਾਮ ਜਪਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸਿਸੋ ਕਰਨੇ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋ ਤਿਸ ਭਾਵੇ ਸੋ ਵਰਤੀਆ, ਬਿਸਮਨ ਬਿਸਮ ਪਏ ਬਿਸਮਾਦ, ਕਿਨ ਬੂਝਿਆ ਤਿਸਾਇਆ ਸਵਾਦ, ਪ੍ਰਭ ਕੇ ਰੰਗ ਰਾਚ ਜਨ ਰਹੇ, ਗੁਰ ਕੇ ਬਚਨ ਪਦਾਰਥ ਲਹੇ, ਓਏ ਦਾਤੇ ਦੁੱਖ ਘਟਨ ਹਾਰ, ਜਾ ਕੇ ਸੰਗ ਤਰੇ ਸੰਸਾਰ, ਜਨ ਕਾ ਸੇਵਕ ਸੋ ਵਡ ਭਾਗੀ, ਜਨ ਕੇ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਭੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਸ ਸੁਨਤਾ, ਬੂਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਬਸ ਤੂੰ ਮਾਹੇ ਲੈ ਬਸ ਗੜਾਈ, ਤਾ ਕੋ ਭਿੰਨਾ ਕਹਿ ਨਾ ਜਾਈ, ਬੂਝੇ ਬੂਜਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕੇਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ, ਠਾਕੁਰ ਕੇ ਸੇਵਕ ਕੀ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ, ਸੇਵਕ ਕੋ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੇ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੇ, ਨਾਨਕ ਸੋ ਸੇਵਕ ਸਾਧ ਸਾਧ ਸਮਾਰੇ, ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰ ਪਰ ਰਾਖੇ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰਾਖੇ, ਤਾ ਕੀ ਗਤ ਮਿਤ ਕੋਏ ਨਾ ਲਾਖੇ, ਪ੍ਰਭ ਕੇ ਸੇਵਕ ਕੋ ਨਾ ਪਹੁੰਚੇ, ਪ੍ਰਭ ਕੇ ਸੇਵਕ ਊਚ ਤੇ ਊਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਨੇਕੀ ਕੀਰੀ ਮੈਂ ਕਲ ਰਾਖੇ, ਭਸਮ ਕਰੇ ਲਸਕਰ ਕੋਟ ਲਾਖੇ, जिसका सास न काढ़त आप का को राखते कर हाथ मानस यतन करत बहुपात तिसके कर्तव्य व्यर्थे जात मारे न राखे अवरना कोई सर्व जिया का राखा सोए काहे सोच करे हरे प्राणी जप नानक प्रभ अलख बिजानी बारम बार बार प्रभ जपिए पी अमृत एह मन तन तृपिए नाम रतन जिन गुरमुख पाया तिस पिछ अवर ना ही दृष्ट आया नाम धन नामो रूप रंग नामो सुख हर नाम का संग नाम रत जो जन तृप्ताने मन तन नाम है नाम समाने उठत बैठत सोवत नाम कहो नानक जन के सदकाम बोल हो जस जेह पा दिन रात प्रभ अपने जन की नीदात करह भगत आत्म के चाय प्रभ अपने सो रह समाए जो हुआ हो सो जाने प्रभ अपने का हुक्म पहचाने तिसकी महिमा कौन वखान्यो तिसका गुण कह एक न जान्यो आठ पहर प्रभ से हजूरे कहो नानक से ही जन पूरे मन मेरे तिन की ओट लेह मन तन अपना तिन जन देह जिन जन अपना प्रभु पिछाता सो जन सर्व थो का दाता तिसकी शरण सर्व सुख पावे है तिसके दर सब पाप मिटावे है अवर स्नान सगली छाड़ तिस जन की तू सेवा लाल आवन जान न होवी तेरा नानक तिस जन के पूजो हो सद पैरा श्लोक सतपुरख जिन जानिया सतगुर तिसका नाओ तिसके संग सिख उदरे नानक हर गुण गाओ अष्टपदी सतगुर सिखी करे प्रतपाल सेवक को गुर सदा दयाल सिखी गुर दुरमत मल हिरै गुर बचनी हर नाम उचरै सतगुर सिख के बंधन काटे गुर का सिख विकार ते हाटे सतगुर सिख को नाम धन दे गुर का सिख वडभागी है सतगुर सिख का हालत पालत सुवारे नानक सतगुर सिख को जी नाल सुमारे गुर के ग्रह सेवक जो रहे गुर की आज्ञा मन में सहे आपस को कर कछु न चिनावे हर हर नाम हृदय सत ध्यावे मन बेचे सतगुर के पास तिस सेवक के कार्य रास सेवा करत होए नेह कामी तिसको होत प्राप्त स्वामी अपनी कृपा जिस आप करे नानक सो सेवक गुर की मत ले बीस विश्वे गुर का मन माने सो सेवक परमेश्वर की गत जाने सो सतगुर जिस हृदय हर नाओ अनक बार गुर को बल जाओ सर्व निदान जी का दाता आठ पहर पार ब्रह्म रंग राता ब्रह्म है जन जन में पार ब्रह्म एक कहे आप नहीं कछु परम सहज स्यान पलया न जाइए नानक ऐसा गुरवड़ भागी पाइए सफल दर्शन पेखत पुनीत परसत चन गत निर्मल रीत पेटत संग राम गुण रवे पार ब्रह्म की दर गय गवे सुनकर बचन करन आगाने मन संतोखा तंपति याने पूरा गुरु अख्योजा का मंत्र अमृत दृष्ट पेखे हो संत गुण बेअंत कीमत नहीं पाए नानक जिस भावे तिस लय मिलाए जेह पा एक उस्तत अनेक सत पुरख पूरन विवेक काहू बोला पहुंचत पुरानी अगम अगोचर परम निर्वाणी निराहार निर्वैर सुखदाई ताकि कीमत किने न पाई अनिक भगत बंधन नित करह चरण कमल हृदय सिम रहे सद बलिहारी सतगुर अपने नानक जिस प्रसाद ऐसा प्रभ जपने ए हर रस पावे जन कोए अमृत पीवे अमर सो होए उस पुरख का नाही कदे विनाश जाके मन प्रगटे गुणतास आठ पहर हर का नाम ले सच उपदेश सेवक को दे मोह माया के संग न लेप मन मह राखे हर हर एक अंतकार दीपक परगासे नानक परम मोह दुख तहते नासे तब तुम्हे ठाड़ वरताई अनद पया दुख नाठे पाई जन्म मरण के मिटे अंधे से साधु के पूर्ण उपदेशे पौ चुका निर्भो होय बसै सगल ब्याज मन तेक है नसे जिसका सातिन कृपा धारी साध संग जपना मुरारी थित पाई चूके परम गवन सुन नानक हर हर जस श्रवन निर्गुण आप सरगुण भी उही कलाधार जिन सगली मोही अपने चित प्रभ आप बनाए अपनी कीमत आपे पाए हर बिंदु जा नाही कोय सर्व निरंतर एको सोय ओत पोत रव्या रूप रंग पय परगास साध के संग ਰਚ ਰਚਨਾ ਆਪਣੀ ਕਲ ਧਾਰੀ, ਅਣਕ ਵਾਰ ਨਾਨਕ ਬੱਲੇ ਹਾਰੀ, ਸਲੋਕ ਸਾਥ ਨ ਚਾਲੇ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਨਾ, ਨਾਨਕ ਇਹ ਧਨ ਸਾਰ, ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਵਿਸਾਰੋ, ਚਰਨ ਕਮਲ ਰਿਤ ਮਾਹੇ ਉਰ ਧਾਰੋ, ਕਰਨ ਕਰਨ ਸੋ ਪ੍ਰਭ ਸਮਰੱਥ, ਦ੍ਰਿੜ ਧਰ ਗਹੋ ਨਾਮ ਹਰ ਵਥ, ਏ ਧਨ ਸੰਚੋ ਹੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਟ ਉਠ ਧਾਵੈ, ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੋ ਕੋ ਨਿਤ ਬਾਛੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਵਾ ਕੋ ਕਰੇ ਭਲੀ ਕਰਨੀ, ਸਾ ਸੋਵਾ ਭਜ ਹਰ ਕੀ ਸਰਨੀ, ਅਨਕ ਉਪਾਵੀ ਰੋਗ ਨ ਜਾਏ, ਰੋਗ ਮਿਟੇ ਹਰ ਅਵਖਦ ਲਾਏ, ਸਰਮ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰ ਗਹਿ ਪਰਵਾਨ, ਮਨ ਪ੍ਰਬੋਧ ਹਰ ਕੇ ਨਾਏ, ਦਹ ਦਿਸ ਧਾਵਤ ਆਵੈ ਠਾਏ, ਤਾਕੋ ਬਿਗੜ ਨਾ ਲਾਗੇ ਕੋਏ, ਜਾ ਕੇ ਹਿਰਦੇ ਬਸੇ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਓ, ਸਿਮਰ ਸਿਮਰ ਸਦਾ ਸੁਖ ਪਾਓ, ਪਾਉ ਬਿਨਸੇ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ, ਤਿਤ ਘਰ ਜਾਏ ਬਸੇ ਅਭਿਨਾਸੀ, ਕਹੁ ਨਾਨਕ ਕਾਠੀ ਜਮ ਫਾਸੀ, ਤਤ ਵਿਚਾਰ ਕਹੇ ਚੰਦ ਸਾਚਾ, ਜਨਮ ਮਰੇ ਸੋ ਕਾਚੋ ਕਾਚਾ, ਆਵਾ ਗਵਨ ਮਿਟੇ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਯੋ ਰਤਨ ਜਨਮ ਕਾ ਹੋ ਉਤਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਿਕ ਉਪਾਵ ਨਾ ਛੁਟਨ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਵੰਛਤ ਨਾਨਕ ਫਲ ਪਾਏ, ਸੰਗ ਨਾ ਚਾਲਿਸ ਤੇਰੇ ਧਨਾ, ਤੂੰ ਕਿਆ ਲਪਟਾਵਾ ਹੈ ਮੂਰਖ ਮਨਾ, ਸੁਤ ਮੀਤ ਕੁਟੁੰਬ ਅਰਬਨਤਾ, ਇੰਤੇ ਕਹੂ ਤੂੰ ਕਵਨ ਸਨਾਥਾ, ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੂ ਕਵਨ ਛੁਟਕਾਰ, ਅਸ ਹਸਤੀ ਰੱਥ ਅਸਵਾਰੀ, ਝੂਠਾ ਡੰਪ ਝੂਠ ਪਾ ਸਾਰੀ, ਜਿਨ ਦੀਏ ਤਿਸ ਬੁਝੇ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲੇਹ ਈਆਨੈ, ਭਗਤ ਬਿਨਾ ਬਹੁ ਡੂਬੇ ਸਿਆਨੈ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਜੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ, ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਕਤ ਪਾਵੋ, ਸਾਰ ਭੂਤ ਸਤ ਹਰ ਕੋ ਨਾਓ, ਸਹਿਜ ਸੁਭਾਏ ਨਾਨਕ ਗੁਣ ਗਾਓ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹਉਮੈ ਬਿਖ ਪੈਲ, ਹੋ ਅਚਿੰਤ ਬਸੈ ਸੁਖ ਨਾਲ, ਸਾਸ ਜਰਾਸ ਹਰ ਨਾਮ ਸੰਭਾਲ, ਛਾੜ ਸਿਆਣਪ ਸਕਦੀ ਮਨਾ, ਸਾਧ ਸੰਗ ਪਾਵਾ ਹੈ ਸਚ ਤਨਾ, ਹਰ ਪੂੰਜੀ ਸੰਚ ਕਰੋ ਵਿਓਹਾਰ, ਈਹਾ ਸੁਖ ਦਰ ਗਿਆ ਹੈ ਜੈਕਾਰ, ਸਰਮ ਨਿਰੰਤਰ ਏਕੋ ਦੇਖ, ਕਹੁ ਨਾਨਕ ਜਾ ਕੇ ਮਸਤਕ ਲੇਖ, ਏਕੋ ਜਪ ਏਕੋ ਸਾਲਾਹ, ਏਕ ਸਿਮਰ ਏਕੋ ਮਨ ਆਹ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹੋ ਪ੍ਰਭ ਆਪ, ਅਨਕ ਵਿਸਥਾਰ ਏਕ ਤੇ ਭਏ, ਏਕ ਆਰਾਧ ਪਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇਕ ਜਾਤਾ, ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਧੋ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧ ਜਨਾ ਕੀ ਮਾਗੋ ਧੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੂੰ ਮੈਂ ਧਿਆਵੋ, ਚਰਨ ਕਮਲ ਸਿਉ ਲਾ ਕੇ ਪ੍ਰੀਤ, ਭਗਤ ਕਰਿਓ ਪ੍ਰਭ ਕੀ ਨਿਤਨੀਤ, ਏਕ ਓਟ ਏਕੋ ਆਧਾਰ, ਨਾਨਕ ਮਾਗੈ ਨਾਮ ਪ੍ਰਭ ਸਾਸ, ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰ ਰਸ ਪਾਵੈ ਵਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁਬਰ ਭਰੇ ਪ੍ਰੇਮ ਰਸ ਰੰਗ, ਉਪਜੇ ਚਾਓ ਸਾਧ ਕੇ ਸੰਗ, ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਅੰਧ ਨਿਵਲਾਗ, ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਏ ਦਇਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਠ ਮੁਕਤ ਜਨ ਭਇਆ, ਜਨਮ ਮਰਨ ਦੂਖ ਭਰਮ ਗਇਆ, ਇੱਛ ਪੁੰਨੀ ਸਰਦਾ ਸਭ ਪੂਰੀ, ਰਵ ਰਹਿਆ ਸਤਸੰਗ ਹਜੂਰੀ, ਜਿਸ ਕਾ ਸਾਥਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉ ਵਿਸਰੇ ਜੇ ਕਾਲ ਨਾ ਭਾਨੈ, ਸੋ ਕਿਉ ਵਿਸਰੇ ਜੇ ਕੀਆ ਜਾਣੈ, ਸੋ ਕਿਉ ਵਿਸਰੇ ਜਿਨ ਸਭ ਕਿਛ ਦੀਆ, ਸੋ ਕਿਉ ਵਿਸਰੇ ਜੇ ਜੀਵਨ ਜੀਆ, ਸੋ ਕਿਉ ਵਿਸਰੇ ਜੇ ਅਗਨ ਮਹਿ ਰਾਖੇ, ਗੁਰ ਪ੍ਰਸਾਦ ਕੋ ਬਿਰਲਾ ਲਾਖੇ, ਸੋ ਕਿਉ ਵਿਸਰੇ ਜੇ ਵਿਖਤੇ ਕਾਢੇ, ਜਨਮ ਜਨਮ ਕਾ ਟੂਟਾ ਕਾਢੇ, ਗੁਰ ਪੂਰੇ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਚੰਦ ਧਿਆਇਆ, ਸਾਜਨ ਸੰਤ ਕਰੋ ਏ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਔਰ ਨਾਮ ਜਪਾਵੋ, ਭਗਤ ਭਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੋ ਸੀ ਸ਼ਾਰ, ਸਰਬ ਕਲਿਆਣ ਸੂਖ ਨਿਧ ਨਾਮ, ਬੂਟਤ ਜਾਤ ਪਾਏ ਵਿਸਰਾਮ, ਸਗਲ ਧੂਪ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸੁਆਓ, ਨੇਤਰ ਹੋ ਪੇਖ ਦਰ ਸੁਖ ਹੋਏ, ਮਨ ਵਿਕਸੇ ਸਾਧ ਚਰਨ ਧੋਏ, ਭਗਤ ਜਨਾ ਕੇ ਮਨ ਤਨ ਰੰਗ, ਬਿਰਲਾ ਕਉ ਪਾਵੈ ਸੰਗ, ਏਕ ਬਸ ਦੀਜੇ ਕਰ ਮਇਆ, ਗੁਰ ਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਿਹਾ ਸਰਬ ਸੁਮਾਏ, ਪ੍ਰਭ ਬਖਸੰਤ ਦੀਨ ਦਇਆਲ, ਭਗਤ ਬਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਵਿੰਦ ਗੋਪਾਲ, ਸਰਵ ਘਟਾ ਕਰਤ ਪ੍ਰਿਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਨ ਆਧਾਰ, ਜੋ ਜੋ ਜਪੇ ਸੋ ਹੋਏ ਪਨੀਤ, ਭਗਤ ਭਾਏ ਲਾਵੇ ਮਨ ਹੀਤ, ਹਮ ਨਿਰਗੁਣ ਯਾਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਵ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ, ਅਨਿਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾ ਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋ ਵਾਰ ਧਨਵੰਤ, ਹਿਰਦੇ ਵਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੀ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ ਅਸ਼ਟਪਦੀ, ਜਬ ਆਕਾਰ ਇਹ ਪੁਸ਼ਨ ਦੁਸ਼ਟਿਤਾ, ਪਾਪ ਪੁਨ ਤਬ ਕਹਿਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਧ, ਤਬ ਬੈਰ ਵਿਰੋਧ ਕਿਸ ਸੰਗ ਕੁਮਾਰ, ਜਬ ਇਸਕਾ ਵਰਨ ਚੋਹਨਾ ਜਾਪਤ, ਤਬ ਹਰ ਕਿਸੋ ਕੋਹ ਕਿਸੈ ਬਿਆਪਤ, ਜਬ ਆਪਨ ਆਪ ਆਪਾਰ ਬ੍ਰਹਮ, ਤਬ ਮੋਹ ਕਹਾ ਕਿਸ ਹੋਵਤ ਭਰਮ, ਆਪਨ ਖੇਲਾ ਵਰਤੀਜਾ, ਨਾਨਕ ਕਰਨੇ ਹਾਰ ਨਾ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਧ ਮੁਕਤ ਕਹੋ ਕਿਸ ਕੋ ਗਣੀ, ਜਬ ਇਕ ਕਹੇ ਹਰ ਅਗਮ ਅਪਾਰ, ਤਬ ਨਰਕ ਸੁਰ ਕੋ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸਿਵ ਸਖਤ ਕਹੋ ਕਿਤ ਠਾਏ, ਜਬ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ, ਆਪਨ ਚਲਤ ਆਪ ਕਰਨੇ ਹਾਰ, ਨਾਨਕ ਠਾਕਰ ਅਪਾਰ, ਅਵਨਾਸੀ ਸੁਖਾਪਨ ਆਸਨ, ਕਹਿ ਜਨਮ ਮਰਨ ਕੋ ਕਹਾ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ, ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਿਸ ਭੂਸ਼ਤ ਲੇਖਾ, ਜਬ ਨਾਥ ਨਿਰੰਜਨ ਅਗੋਚਰ ਆਗਾਦੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ, ਆਪਨ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰ ਜਾ, ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹਿਤ ਬਿਨ ਮੈਲ ਕਹੂ ਕਿਆ ਧੋਤਾ, ਜਹ ਨਿਰੰਜਨ ਨਿਰੰਕਾਰ ਨਿਰਵਾਣ, ਤਹਿ ਕੌਣ ਕੋ ਮਾਨ ਕੌਣ ਅਭਿਮਾਨ, ਜਹ ਸਰੂਪ ਕੇਵਲ ਜਗਦੀਸ਼, ਤਹਿ ਛਲ ਛਿਦਰ ਲਗਤ ਕਹੋ ਕੀਸ, ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹਿ ਕਿਸੇ ਭੂ ਕਵਨ ਤ੍ਰਿਪਤਾਵੈ, ਕਰਨ ਕਰਾਵਨ ਕਰਨੇ ਹਾਰ, ਨਾਨਕ ਕਰਤੇ ਕਾ ਨਾਹੀਂ ਸੁਮਾਰ, ਜਬ ਆਪਣੀ ਸੋਵਾ ਆਪਣ ਸੰਗ ਬਨਾਈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ, ਜਹ ਸਰਵ ਕਲਾ ਆਪਹਿ ਪ੍ਰਵੀਨ, ਤਹਿ ਵੇਦ ਕਤੇਵ ਕਹਾ ਕਉ ਚੀਨ, ਜਬ ਆਪਨ ਆਪ ਆਪ ਉਲਧਾਰੈ, ਤੋ ਸਗਨ ਅਪਸਗਨ ਕਹਾ ਬੀਚਾਰੈ, ਜਹ ਆਪਨ ਊਚ ਆਪਨ ਆਪ ਨੇਰਾ, ਤਹਿ ਕੌਣ ਠਾਕਨ ਕੌਣ ਕਹੀਏ ਚੇਰਾ, ਬਿਸਮਨ ਬਿਸਮ ਰਹੇ ਬਿਸਮਾਤ, ਨਾਨਕ ਆਪਣੀ ਗਤ ਜਾਣੋ ਆਪ, ਜਹ ਅਸ਼ਲ ਅਛੇਤ ਅਭੇਦ ਸਮਾਇਆ, ਊਹਾ ਕਿਸਹਿ ਬੇ ਆਪ ਸਮਾਇਆ, ਆਪਸ ਕੋ ਆਪਹਿ ਆਦੇਸ, तह गुण का नाही परवेश। जह एक यह एक एक भगवंता, तह कौन अचिंत किस लागे चिंता। जह आपन आप आपति यारा, तह कौन कथे कौन सुने हारा। बहु बेअंत ऊचते ऊचा, नानक आपस को आपह पहुंचा। जह आप रचो परपंच आकार, तह गुण में कीनो विस्थार। पापुंत पई कहावत, कहु नरकु स्वर्ग बंछावत। आल जाल माया जंजाल, होमे मोह परम पै पार। दुख सुख मान अपिमान, अनेक प्रकार की ओ बखान। आपन खेल आप कर देखे, खेल संकोचे तो नानक एके। जह अवगत भगत है आप, जह पसरे पासार संत प्रताप। दुहु पाका आप है तनी, उनकी शोभा उनहु बनी। आप है कौत करे नदचोज, आप है रस भोगन निर्जोग। जिस पावे तिस अपन नाए लावे, जिस पावे तिस खेल खिलावे। बेसुमार अथा अगंत अगंत अतोले, ज्यो बुलावहु त्यो नानक दास बोले। श्लोक जी जंत के ठाकुरा, आपे वर्तन हार। नानके को पसरिया दूजा कह दृष्टार। अष्टपदी आप कथे आप सुने हार, आप है एक आविस्तार। जात इस पावे ता सृष्ट उपाय, अपने पाणे लए समाए। तुम ते पिन नहीं पिछ होए, आपन सूत सब जगत परो। जाको प्रभ जियो आ बुझाए, सच नाम सोई जन पाए। सो समदर्थी तत् का बेता, नानक सगल सृष्ट का जेता। जी जंतर सब ताके हाथ, दीन दयाल अनाथ को नाथ। जिस राखे तिस कोई न मारे, सो मुआ जिस मन हो भी सारे। तिस तज अवर कहा को जाए, सब सिर एक निरंजन राय। जी की युक्त जाके सब हाथ, अंतर बाहर जान हो साथ। गुण निदान बेअंत अपार, नानक दास सदा बलिहार। पूरन पूर रहे दयाल, सब ऊपर होवत कृपाल। अपने कर्तव्य जाने आप, अंतर जामी रहो बेआप। प्रित पाले जियन बहुपात, जो जो रचियो सत्यात। जिस पावे तिस लय मिलाए, भगत करे हर के गुण गाए। मन अंतर विश्वास कर मानिया, करन हार नानक जानिया। जन लागा हर एके नाए, तिसकी आस न बिरथी जाए। सेवक को सेवा बन आई, हुकम बूई परम पद पाई। इसते ऊपर नहीं विचार, जाके मन बसया निरंकार। बंधन तोर पै निर्वैर, अंदिन पूछे है गुर के पैर। ए लोक सुखी है पुरलोक सोहेले, नानक हर प्रभ आपह मेले। साध संग मिल करो आनंद, गुण गावो प्रभ परमानंद। राम नाम तत् करो विचार, दुर्लभ देह का करो उदार। अमृत बचन हर के गुण गाओ, प्राण तन का एह सो आओ। आठ पहर प्रभ इखो नेरा, मिटे अज्ञान बिन से अंधेरा। सुन उपदेश हृदय बसावहु, मन इच्छे नानक फल पावहु। हालत पालत दुए ले सुवार, राम नाम अंतर उरतार। पूरे गुर की पूरी दिखिया, जिस मन वसे तिस साच परीख्या। मन तन नाम जप हो लिवलाए, दुख दर्द मन ते पौ जाए। सच व्यापार करो व्यापारी, दरगह निभे खेप तुम्हारी। एका टेक रखो मन माहे, नानक बहु ना आवह जाहे। तिस ते दूर कहा को जाए, उबरे राखन हार त्याए। निरपौ जपे सगल पौ मिटे, प्रभ कृपा ते प्राणी छुटे। जिस प्रभ राखे तिस नाही दूख, नाम जपत मन होवत सुख। चिंता जाए मिटे अहंकार, तिस जन को कोई न पहुचन हार। सिर ऊपर ठाडा गुण सूरा, नानक ताके कार्य पूरा। मत पूरी अमृत जा की दृष्ट, दर्शन पेखत उदरत श्रेष्ठ। चरण कमल जाके अनूप, सफल दर्शन सुंदर हरूप। तन सेवा सेवक परवान, अंतर जामी पुरख प्रधान। जिस मन वसे सो होत निहाल, ताके निकट नावत काल। अमर पै अमरा पद पाया, साध संग नानक हर त्याया। श्लोक ज्ञान अंजन गुरदिया, अज्ञान अंधेर विनाश। हर कृपा ते संत भेटिया, नानक मन परगास। अष्टपदी संत संत संत संत अंतर प्रभ ठीठा, नाम प्रभु का लागा मीठा, सगल समग्री एक स्कट माहे, अनेक रंग नाना दृष्टा है, नवनिध अमृत प्रभ का नाम, देही मह इसका विश्राम, सोन समाध अन तहनाद, कह न जाई अचरज विस्माद, तिन देखिया जिस आप दिखाए, नानक तिस जन सो जी पाए, सो अंत सो बाहर अनंत, कट कट व्याप रहा भगवंत, तन माहे आकाश पयाल, सर्वलोक पूर्ण प्रतपाल, बन तिन पर्वत है पार ब्रह्म, जैसी आज्ञा तैसा कर्म, पौन पानी बैसंतर माहे, चार कुंट तह दिसे समाहे, तिस्ते पिन नहीं कोठाओ, गुरप्रसाद नानक सुख पाओ, वेद पुराण सिमरत मह देख, ससी असूर नखत्र मह एक, बाणी प्रभ की सबको बोले, आप अडोलना कब हु डोले, सर्व कला कर खेल खेल, मोल न पाइये है गुणे अमोल, गुणो अमोल, सर्व ज्योत मह जाकी ज्योत, तार रहो स्वामी उत्पोत, गुर प्रसाद परम का नास, नानक तिन में एह विश्वास, संत जना का पेखन सब ब्रह्म, संत जना के हृदय सब धर्म, संत जना सुनो सुभ वचन, सर्व व्यापी राम संग रचन, जिन जाता तिस किए रहत, सत बचन साधु सब कहत, जो जो होए सोई सुख माने, कर्ण करावन हार प्रभ जाने, अंतर बसे बार भी ओही, नानक दर्शन देख सब मोही, आप सत किया सब सत, तिस प्राप्ते सगली उत्पत, तिस भावेता करे विस्तार, तिस भावेता एक ओंकार, अनेक कला लखी नह जाए, जिस भावे तिस लय मिलाए, कवन निकट कवन कही है दूर, आपे आप भरपूर, अंतरगत जिस आप जनाए, नानक तिस जन आप बुझाए, सर्व भूत आप बरतारा, सर्व नैना पिखन हारा, सगल समग्री जा का तना, आपन जस आप ही सुना, आवन जानक खेल बनाया, आज्ञाकारी की नीम आया, सबके मत अल्प तो रहे, जो किश कहना सो आपे कहे, आज्ञा आवे आज्ञा जाए, नानक जा पावे ता लै समाए, इसते होए सुना ही बुरा, उरे कहू कने कुछ करा, आप भला कर तू ततनी की, आपे जाने अपने जी की, आप साच तारी सब साच, ओत पोत अपन संगराज, ताकि गतमित कही न जाए, दूसर होए तसो जी पाए, तिसका किया सब परवान, गुर प्रसाद नानक कहे जान, जो जाने तिस सदा सुख होए, आप मिलाए लय प्रभ सोए, ओह तनवंत कुलवंत पतिवंत, जीवन मुक्त जिस हृदय भगवंत, धन धन धन जन आया, जिस प्रसाद सब जग तराया, जन आवन का एह सुआओ, जन के संग चित आवै नाओ, आप मुक्त मुक्त करे संसार, नानक तिस जन को सदा नमस्कार, श्लोक पूरा प्रभ आराध्या, पूरा जाका नाओ, नानक पूरा पाया, पूरे के गुण गाओ अष्टपदी, पूरे गुर का सुन उपदेश, पार ब्रह्म निट कर पेख, साथ साथ सिमरहु गोविंद, मन अंतर की उतरे चिंद, आसन त्या गुह तरंग, संत जना की तूर मन मंग, आप छोड़ बेनती करो, साध संग गगन सागर तरो, हर तन के पर लेहो पंडार, नान गुरपुरे नमस्कार, खेम कुशल सहज आनंद, साध संग भज परमानंद, नर की निवार उदाहरो जियो, गुण गोविंद अमृत रस पियो, चित चित वहु नारायण एक, एक रूप जाके रंग अनेक, गोपाल दामोदर दीन दयाल, दुख पंजन पूरन कृपाल, सिमर सिमर नाम बारंबार, नानक जी का एह आधार, उत्तम श्लोक साध के बचन, अमलीक लाल एह रतन, सुनत कमावत होत उदार, आप तरे लोक कह निस्तार, सफल जीवन सफलता का संग, जाके मन लागा हर रंग, जय जय शब्द अनाहद वाजे, सुन सुन अनद करे प्रभ गाजे, प्रगटे गोपाल महात के माथे, नान कुदरे तिन के साथे, सरन जोग सुन सरनी आए, कर कृपा प्रभ आप मिलाए, मिट गए बैर भय सब रैन, अमृत नाम साध संग लैन, ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਏ ਹੋਈ ਸੇਵ ਕੀ ਸੇਵ, ਆਲ ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੁਨ ਰਸਨਾ ਕਹਿਤੇ, ਹਰ ਪ੍ਰਸਾਦ ਦਇਆ ਪ੍ਰਭਧਾਰੀ, ਨਾਨਕ ਨਿਭੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਵਿੰਦ ਗੁਣ ਨਾਮ, ਜਿਸ ਮਨ ਵਸੇ ਸੋਹੋਤ ਨਿਧਾਨ, ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਏ ਅਸਥਾਨ, ਬਹੁਰ ਨਾ ਹੋਵੇ ਆਵਨ ਜਾਨ, ਹਰ ਤਨ ਖਾਟ ਚਲੇ ਜਨ ਸੋਏ, ਨਾਨਕ ਜਿਸਹਿ ਪ੍ਰਾਪਤ ਹੋਏ, ਖੇਮ ਸ਼ਾਂਤ ਰਿਤ ਨਵਨਿਧ, ਬੁੱਧ ਗਿਆਨ ਸਰਬ ਤਹਿ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮਤ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੇ ਮੁਖ ਭਨੈ, ਗੁਰੂ ਨਾਨਕ ਨਾਮ ਬਚਨ ਮਨ ਸੁਨੈ, ਇਹ ਨਿਦਾਨ ਜਪੇ ਮਨ ਕੋਏ, ਸਭ ਚੁਕ ਮਿਹਤਾ ਕੀ ਗਤ ਹੋਏ, ਗੁਣ ਗੋਵਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਵਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਵਿੰਦ ਭਗਤ ਕੇ ਮਨ ਵਿਸਰਾਮ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੇ, ਜਾ ਕੇ ਮਸਤ ਕਰਮ ਪ੍ਰਭ ਪਾਏ, ਸਾਧ ਸਰਨ ਨਾਨਕ ਤੇ ਆਏ, ਜਿਸ ਮਨ ਬਸੈ ਸੁਨੇ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਜੀਤ, ਜਨਮ ਮਰਨ ਤਾ ਕਾ ਦੁਖ ਨਿਵਾਰੈ, ਦੁਰਲਭ ਦੇਹ ਤਤਕਾਲ ਉਧਾਰੈ, ਨਿਰਮਲ ਸੋਵਾ ਅੰਮ੍ਰਿਤਾ ਕੀ ਬਾਣੀ, ਏਕ ਨਾਮ ਮਨ ਮਹੇ ਸਮਾਨੀ, ਦੁਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲਤਾ ਕੇ ਕਰਮ, ਸਭ ਤੇ ਊਚਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਣੀ, ਸਭ ਤੇ ਊਚਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇੱਕ ਨਾ ਹੁਕਮੇ ਬਖਸੀਸ ਇੱਕ ਹੁਕਮੇ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਹੈ ਮੰਗੈ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤੇ ਸੁਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਾਏ ਸਿੱਧ ਪੀਰ ਸੁਰਨਾਥ ਸੁਣਾਏ ਧਰਤ ਧਵਲ ਆਕਾਸ਼ ਸੁਣਾਏ ਦੀਪ ਲੋ ਪਾਤਾਲ ਸੁਣਾਏ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਾਏ ਦੁਖ ਪਾਪ ਕਾ ਨਾਸ਼ ਸੁਣਾਏ ਈਸਰ ਬਰਮਾ ਇੰਦ ਸੁਣਾਏ ਮੁਖ ਸਾਲਾ ਹਨੁਮੰਦ ਸੁਣਾਏ ਜੋਗ ਜੁਗਤ ਤਨ ਭੇਦ ਸੁਣਾਏ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਾਏ ਦੁਖ ਪਾਪ ਕਾ ਨਾਸ
सुना है सात संतोख ज्ञान, सुना है आठ सठ का स्नान, सुना है पढ़ पढ़ पावह मान, सुना है लागै सहज ध्यान, नानक भगतां सदा विगास, सुना है दुख पाप का नास, सुना है सारा गुणा की गाह, सुना है सेख पीर पातशाह, सुना है अंधे पावै राह, सुना है हाथ होवै असगाह, नानक भगतां सदा विगास, सुना है दुख पाप का नास, मन्ने की गत कही न जाए, जे को कहे पिछै पछुताए, कागद कलम न लिखण हार, मन्ने का बह करन विचार, ऐसा नाम निरंजन होए, जे को मन जाने मन कोए, मन्ने सुरत होवे मन बुद्ध, मन्ने सगल पवन की सुध, मन्ने मोहे चोटा ना खाए, मन्ने जम कै साथ न जाए, ऐसा नाम निरंजन होए, जे को मन जाने मन कोए, मन्ने मार्ग ठाक न पाए, मन्ने पथ स्यों परगट जाए, मन्ने मग न चले पंथ, मन्ने धर्म से तीसन बंध, ऐसा नाम निरंजन होए, जे को मन जाने मन कोए, मन्ने पावे मोख दुआर, मन्ने परवार साधार, मन तारा तारी गुर सिख, मन नानक भव है ना भिख, ऐसा नाम निरंजन होए, जे को मन जाने मन कोए, पंच परवान पंच प्रधान, पंचे पाव है दरगह मान, पंच सो है दर राजान, पंचा का गुर एक त्यान, जे को कह करे विचार, करते कह करण नाही सुमार, तौल धर्म दया का पूत, संतोख थाप रखिया जिन सूत, जे को बुझाए होवे सचियार, तबलाए ऊपर किता पार, धरती होर पर होर होर, तिस ते पार तले कवन जोर, जी जात रंगा के नाव, सबना लिखिया गुड़ी कलाम, ए हो लिखा लिख जाने कोए, लिखा लिखिया किता होए, केता तान सवाले हो रूप, केती दात जाने कौन कूत, कीता पसाओ एको कवाओ, तिसके होए लख दरियाओ, कुदरत कवन कहा विचार, वारिया न जावा एक वार, जो तुद पावे साई भली कार, तू सदा सलामत निरंकार, असंख जप असंख पाओ, असंख पूजा असंख तप ताओ, असंख ग्रंथ मुख वेद पाठ, असंख जोग मन राहे उदास, असंख भगत गुण ज्ञान विचार, असंख सती असंख दातार, असंख सूर मोह पख सार, असंख मोन लिव लाए तार, कुदरत कवन कहा विचार, वारिया न जावा एक वार, जो तुद पावे साई पलीकार, तू सदा सलामत निरंकार, असंख मूरख अंध कोर, असंख चोर हराम खोर, असंख अमर कर जाहि जोर, असंख गल वढ हत्या कमाहे, असंख पापी पाप कर जाहे, असंख कूड़ियार कूड़े फिराहे, असंख मलेश मल पख खाहे, असंख निंदक सिर कर है पार, नानक नीच कह विचार, वारिया न जावा एक वार, जो तुद पावै साई पलीकार, तू सदा सलाम।

ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਹੈ ਉਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸੋ ਅਸਤ ਆਤ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁਤੀ ਮਾਹ ਕਵਣ, ਜਿਤ ਹੋਵਾ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਪੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੁ ਨਾ ਕੋਈ, ਜਾ ਕਰਤਾ ਸਿਰ ਠੀਕਉ ਸਾਜੇ, ਆਪੇ ਜਾਣੈ ਸੋਈ। ਕੇਵ ਕਰ ਆਖਾਂ ਕੇਵ ਸਾ ਲਾਹੀ, ਕਿਉਂ ਵਰਨੀ ਕੇਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੋ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ ਨਾਨਕ ਜੇ, ਕੋ ਆਪਾਉ ਜਾਣੈ ਅੱਗੇ ਗਇਆ ਨਾ ਸੋ ਹੈ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਾਂ ਕਹਿਣ ਕਤੇਬਾ, ਅਸਲੋ ਇੱਕ ਧਾਤ।

ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਏ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ। ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ। ਗਾਵੈ ਤੁਹਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਹਿ ਚਿਤ ਬੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ। ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਿਤ ਪੜ੍ਹਨ ਰਖੀ ਸੁਰ, ਜੁਗ ਜੁਗ ਵੇਦਾਂ ਨਾਲੇ। ਗਾਵਹਿ ਮੋਹਣੀਆਂ ਮਨ ਮੋਹਨ, ਸੁਰਗਾ ਮਾਸ਼ ਪਾਇਆਲੇ। ਗਾਵਨ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇਈ ਤੁਧ ਨੋ ਗਾਵੈ, ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜੇ ਨ ਰਚਾਈ। ਰੰਗੀ ਰੰਗੀ ਭਾਂਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬੇਭੂਤ। ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ਼, ਭੁਗਤ ਗਿਆਨ ਦਇਆ ਭੰਡਾਰਣ। ਘਟ ਘਟ ਵਾਜਹਿ ਨਾਦ ਆਪ ਨਾਥ। ਨਾਥੀ ਸਭ ਜਾ ਕੀ, ਰਿਧ ਸਿਧ ਅਵਰਾ ਸਾਧ। ਸੰਜੋਗ ਵਿਜੋਗ ਦੋਏ ਕਾਰ, ਚਲਾਵਹਿ ਲਿਖੇ ਅਵਹਿ ਭਾਗ। ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ। ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ। ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ। ਜਿਵ ਹੋਵੈ ਫੁਰਮਾਣ, ਉਹ ਵੇਖੈ ਉਹਨਾਂ ਨਦਰ ਨ ਆਵੈ। ਬਹੁਤਾ ਇਹੋ ਵਿਡਾਣ। ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ਼, ਆਸਣ ਲੋਏ ਲੋਏ ਭੰਡਾਰ। ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ। ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਬਾਹੋਂ ਲੱਖ ਹੋਵੇ। ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ। ਏਕ ਨਾਮ ਜਗਦੀਸ਼, ਏਤ ਰਾਹ ਪਤ ਪਵੜੀਆਂ ਚੜੀਐ ਹੋਏ ਇਕੀਸ। ਸੁਣ ਗਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਆਖਣ ਜੋਰ ਚੁਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ। ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ। ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿੱਥੈ ਸੋਹਨ ਪੰਚ ਪ੍ਰਵਾਣ, ਨਦਰੇ ਕਰਮ ਪਵੈ ਨਿਸਾਣ। ਕੱਚ ਪਕਾਈ ਓਥੈ ਪਾਏ, ਨਾਨਕ ਗਾਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼।
ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੁੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਗੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੋਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇਲੂ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾਇ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਕੇਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ

ਜਿਸਨੂੰ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸੇਵ ਸਾਕਤ ਆਪ ਉਪਾਏ, ਕਹੇ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਏਕ ਸਿਉ ਲਿਵ ਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋ, ਤਤੈ ਸਾਰ ਨਾ ਜਾਣੀ ਤਿਹ ਗੁਣੀ ਸੰਸਾਰ, ਭ੍ਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨਹੋਂ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ, ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨਾਉ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕ ਇਹ ਵਡਦਾਤਾ, ਸੋ ਕਿਉਂ ਮਨਹੋਂ ਵਿਸਾਰੀਐ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾ ਤਿਸ ਭਾਣਾ ਤਾ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸੁਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟਹੋ, ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਨ ਆਏ। ਹਰ ਆਪ ਅਮੁਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣ ਜਾਰਾ, ਹਰ ਰਾਸ ਮੇਰੀ ਮਨ ਵਣ ਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀਓ, ਲਾਹਾ ਖੱਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕੀਤਾ ਜੇ ਚਰ, ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਐ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ, ਹਰ ਜੋ ਤਰੱਕੀ ਤੁਧ ਵਿੱਚ, ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਨ ਜੀਉ ਉਪਾਏ ਜਗਤ ਦੇਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋ ਤਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਉ ਪਹਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੈ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੈ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ, ਕਹਿ ਕਿਆ ਤੁਦ ਕਰਮ ਕਮਾਇਆ, ਕੇ ਕਰਮ ਕਮਾਇਆ ਤੁਦ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚੇਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੇ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ,
ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ,

ਉਠਾਏ। ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਾਵਨੇਦ ਤਿਸ ਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ। ਇਹੋ ਸਾਚਾ ਸੋਹੇਲਾ ਸੱਚੈ ਘਰ ਗਾਵਹੁ, ਗਾਵੋ ਤਾਂ ਸੋਹੇਲਾ ਘਰ ਸੱਚੈ, ਜਿੱਥੇ ਸਦਾ ਸੱਚ ਤੇ ਆਵਹੇ, ਸੱਚੋ ਤੇ ਆਵੈ ਜਾ ਤੁਧ ਭਾਵੈ, ਗੁਰਮੁਖ ਜਿਨਾ ਬੁਝਾਵਹੇ। ਇਹੋ ਸੱਚ

अनेरे कोई न जान तुमरा अंतर।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸੁਆਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ।

ਜੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਅੰਮ੍ਰਿਤ ਵੇਲੇ ਤੋਂ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੀ ਦਾਰ ਬਖਸ਼ ਰਹੇ ਹੋ। ਸਤਿਗੁਰੂ ਜੀ ਆਪ ਜੀਆਂ ਦੀ ਪਾਵਨ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ। ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਹਿਨ ਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚ ਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿਦਕ ਕੇਸਾਂ ਸੁਵਾਸਾਂ ਸੰਗ ਨਿਭਾ ਲੈਣਾ। ਪਾਤਸ਼ਾਹ ਜੀ ਦਾਰਾਈਆਂ ਸੰਗ

ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਸੁੱਖ ਸ਼ਾਂਤੀ ਵਰਤਾਉਣੀ ਮਹਾਰਾਜ ਜੀ, ਅੰਮ੍ਰਿਤ ਵੇਲੇ ਤੋਂ ਦਰ ਆਈਆਂ ਸੰਗਤਾਂ ਦੀਆਂ ਸਤਿਗੁਰੂ ਜੀ ਗੁਰਮਤ ਅਨੁਸਾਰ ਭਾਵਨਾਵਾਂ ਸੰਪੂਰਨ ਕਰਨੀਆਂ, ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ, ਦਰ ਘਰ ਦੀ ਸੇਵਾ ਬਖਸ਼ਦੇ ਰਹਿਣਾ ਮਹਾਰਾਜ ਜੀ, ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਪਰਿਵਾਰਾਂ ਦੇ ਸੁੱਖ ਸ਼ਾਂਤੀ ਵਰਤਾਉਣੀ, ਨਾਮ ਦਾ ਪ੍ਰਕਾਸ਼ ਕਰਨਾ, ਦੁੱਖਾਂ ਦਾ ਨਾਸ ਕਰਨਾ, ਬੱਚਿਆਂ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜ ਲੈਣਾ, ਸਤਿਗੁਰੂ ਜੀ ਸਤ ਸੰਗਤ ਦੇ ਨਾਲ ਰਲਾਉਣਾ ਮਹਾਰਾਜ, ਦਰਕਾਰ ਦੇ ਟਹਿਲੀਆਂ ਨੂੰ ਤੰਦਰੁਸਤੀ ਬਖਸ਼ਦੇ ਹੋਏ ਕਰਸਦੇ ਹੋਏ ਮਹਾਰਾਜ ਜੀ ਆਪਣੀ ਪਾਵਨ ਸੇਵਾ ਭੈ ਅਤੇ ਭਾਵਨੀ ਸਦਕਾ ਕਰਨ ਦਾ ਬਲ ਪ੍ਰਦਾਨ ਕਰਨਾ ਮਹਾਰਾਜ ਜੀ। ਸ਼ੁਕਰ ਹੈ ਸਤਿਗੁਰੂ ਜੀ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ। ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੇ ਯੋਗ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ ਮਹਾਰਾਜ ਜੀ। ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ ਮਹਾਰਾਜ ਜੀ ਕਰੋ ਕਿਰਪਾ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮਾਏ ਦ੍ਰਿਸ਼ਟ ਸ਼ੁਭ ਕਰੈ ਹਰੈ ਅਭ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਦ ਦਰੀਆਉ ਜਨਮ ਹਮ ਕਾਲਖ ਧੋਵੈ ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਚੌਥਾ। ਆਪੇ ਕੰਡਾ ਆਪ ਤਰਾ ਜੀ, ਪ੍ਰਭ ਆਪੇ ਤੋਲ ਤੋਲਾਇਆ। ਆਪੇ ਸਾਹੋ ਆਪੇ ਵਣ ਜਾਰਾ, ਆਪੇ ਵਣਜ ਕਰਾਇਆ। ਆਪੇ ਧਰਤੀ ਸਾਜੀਅਨ ਪਿਆਰਾ ਹੈ, ਪਿੱਛੇ ਟੰਕ ਚੜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਆਪ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਆਪਣੇ ਪਾਵਨ ਚਰਣਾਂ ਕਮਲਾਂ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਰੱਖ ਲੈਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ।

0: ਭੈ ਵਿੱਚ ਸਤਿਗੁਰਨਾਥ ਭੈ ਵਿੱਚ ਆੜਾ ਨੇ ਆਕਾਸ਼
1: ਭੈ ਵਿੱਚ ਜੋਤ ਮਹਾਮਲ ਸੂਰ ਭੈ ਛਾਵੇ ਜਾਵੇ ਪੂਰ ਸਗਲਿਆ ਭੋਲਿਖਿਆ ਸ੍ਰੀ ਨਾਨਕ ਨਿਰਭਉ।

ਨਭ ਪਾਪ ਦੇ ਰਾਜਾ ਮਹਿੰਦਾ ਕੂੜ ਹੋਆ ਸਿੱਖਦਾ। ਕਾਮ ਨੇ ਸਦ ਪੁੱਛਿਆ ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਏ ਗਿਆਨ ਵੀ ਹੋਣੀ।

ਦੋਵੇਂ ਕਦੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਹਾਏ ਨਾ ਕਾਈ ਪਾਏ ਪੌੜੀ। ਜਿਤ ਸੇਵੈ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉਂ ਘਾਲੀਏ, ਮੰਦਾ ਮੋਲਾ ਕੀਚੇ ਦੇ ਲੰਮੀ ਨੂੰ ਨਿਹਾਲੀਏ, ਕਿਉਂ ਸਾਹਿਬ ਨਾਲ ਹਾਰੀਏ ਤੇ

ਗੁਰੂ ਨਿਵਾਸ ਅੰਤਰ ਜਾਗ ਸਤਿਗੁਰ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੋਤ ਹਾਜ਼ਰਾ ਹਜ਼ੂਰ ਕਲਯੁਗ ਦੀ ਬੋਇਤ ਆਪ ਜੀ ਧਰਤੀ ਹਾਜ਼ਰੀ ਪੜਦਿਆਂ ਹਾਂ ਬੇਅੰਤ ਗੁਰਸਿੱਖ ਮਾਈ ਭਾਈ ਵੱਲੋਂ ਆਪ ਜੀ ਦੀ ਬਾਣੀ ਦੇ ਸਤਿਕਾਰ ਜੋ ਬੇਅੰਤ ਮਾਇਆ ਪਿੱਟਾ ਕਰਦੇ ਆਪ ਜੀ ਅਨੁਸਾਰਨ ਸਿੱਖੀ ਦਾਨ ਭਰੋਸਾ ਦਾਨ ਚੰਨਾ ਕਮਾ ਪਿਆਰ ਰੁਕਸਨਾ ਖਜ਼ਾਨੇ ਗੁਰਪੁਰਨੇ ਸੋ ਆਓ ਗੁਰੂ ਕੀ ਹਰੀ ਸਾਧ ਸਿੰਘ ਜੀਓ ਦਸ ਸਾਲੋਂ ਕੀਰਤਨ ਦੀ ਅਨੇਕ ਸੇਵਾ ਪ੍ਰਵਾਨ ਹੋਈਆਂ ਭੁੱਲਣਾ ਚੁੱਕਾ ਦੀ ਖਿਮਾ ਕੁਨੀ ਆਓ ਅਗਲੇ ਪ੍ਰੋਗਰਾਮ ਸਿੱਖ ਪੰਥ ਦੇ ਵਿਦਵਾਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਉਹਨਾਂ ਪਾਸੋਂ ਅੱਜ ਦੇ ਸ੍ਰੀ ਮੁਖਕ ਦੇ ਵਿਚਾਰ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀਏ ਦਸ ਸਾਲੋਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਭਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ ਰਾਗ ਰਾਗ ਗੁਣ ਗੁਣ ਗਾਵਹਿ ਸੁਨ ਸਮਾਦ ਅਗਾਦ ਸਾਦ ਸੰਗਤ ਸਪਰੰਪਰ ਅਭਗਤ ਅਲਖ ਅਭੇਵ ਅਗਾਮਿਤ ਅਪਰੰਪਰ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਹਰ ਕੀ ਵਡਿਆਈ ਹੋ ਆਖ ਨਾ ਸਾਕਾਂ ਹੋ ਮੂਰਖ ਮੁਗਦਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ

ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੋਲ ਆਇਆ ਆਪੇ ਸਾਹ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਕੰਡਾ

ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜੀਅਨ ਪਿਆਰਾ

आप पे धरती, आप जल प्यारा, आपे करे कराया, आपे हुक्म वर्तदा प्यारा, जल माटी बंद रखाया, आपे ही भौ पाएंदा प्यारा, बन बकरी सिहु हंडाया, आपे काश आप हर प्यारा, विच काश अगन रखाया, आपे ही आप वर्तदा प्यारा, पह अगर ना सके जलाया, आपे मार जीवाएंदा प्यारा, सह लेंदे सब लवाया, आपे तान दीवान है प्यारा, आपे कारे लाया, ज्यों आप चलाए त्यों चलिए प्यारे, जो हर प्रभ मेरे पाया, आपे जंती जंत है प्यारा, जन नानक वजे वजाया, जो आप चलाए त्यों चलिए प्यारे, ज्यों हर प्रभ मेरे पाया, आपे जंती जंत है प्यारा, जन नानक वजे वजाया, वाहिगुरु जी का खालसा, वाहिगुरु जी की फतेह। गुरु रूप गुरु की साची नवाजी साध संगत, वड्या भागा वाले होए जे सतगुरु साहब जी की पावन पवित्र चरण सरण विच हाजरिया भर के बहुत वड्डे पाक उन्हां दे जिन्हां नूं सतगुरु साहब जी ने अमृत वेले दा जागना, अमृत वेले दा इशनान, फिर दाते ने रहमत करके अपने नाम नाल जुड़न दी रहमत कीती। सतगुरु साहब जी दे इस इलाही दरबार दे विच सतगुरु साहब जी दा अज दा अमृत वेले दा इलाही फरमान सोल ट्राग दे विच रहमत उल नेहमत उल राजक उल अनाथानाथ राजयोगी सच्चे पिता चौथे पातशाह धन धन साहब श्री गुरु रामदास जी महाराज साहब मुबारक रसना तो फरमाए हुए इलाही फरमान की बख्शिश हुई है, जिसका पाठ आप जी ने सरवण किया है। मनुखी जीव जिन्ने चर अपनी मत दे विच उन चर द्वैत भावना है, उन चर मैं ते तू उह अंदर चलता है, मैं चंगा हां
ਦੂਜਾ ਮਾੜਾ ਹੈ ਇਹ ਆਪਣੀ ਮਤ ਅਨੁਸਾਰ ਚੱਲਦਾ ਹੈ। ਫਿਰ ਚਿੰਤਾ ਦੇ ਵਿੱਚ ਵੀ ਇਹ ਮੈਂ ਖਾਣਾ ਕਿੱਥੋਂ ਹੈ, ਮੈਂ ਪਾਉਣਾ ਕਿੱਥੋਂ ਹੈ, ਮੇਰਾ ਕੀ ਬਣੇਗਾ। ਦਸ ਪਾਤਸ਼ਾਹੀਆਂ ਨੇ, ਸੱਤ ਪਾਤਸ਼ਾਹੀਆਂ ਜਨਮ ਤੋਂ ਬ੍ਰਹਮ ਗਿਆਨੀ ਨੇ, ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਆ। ਤਿੰਨ ਪਾਤਸ਼ਾਹੀਆਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ, ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ, ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਸਾਨੂੰ ਸਮਝਾਉਣ ਵਾਸਤੇ ਜਨਮ ਤੋਂ ਬ੍ਰਹਮ ਗਿਆਨੀ ਨਹੀਂ। ਦੂਜੇ ਪਾਤਸ਼ਾਹ ਅਤੇ ਤੀਜੇ ਪਾਤਸ਼ਾਹ ਤੋਂ ਸਾਨੂੰ ਮਤ ਦੀਏ, ਉਹਦੇ ਇੱਕ ਗੁਰੂ ਨੂੰ ਛੱਡ ਕੇ ਕਿੰਨੀ ਘਾਲਣਾ ਘਾਲੀ, ਪਰ ਆਪਣੇ ਤੇ ਬਗਾਨੇ ਦੀ ਮੇਰੇ ਅੰਦਰੋਂ ਬਿਰਤੀ ਜਿਹੜੀ ਨਹੀਂ ਗਈ, ਸਾਰੇ ਪਾਸੇ ਉਹ ਪਰਮੇਸ਼ਰ ਨਜ਼ਰ ਨਹੀਂ ਆਇਆ। ਲੇਕਿਨ ਜਦੋਂ ਗੁਰੂ ਕੋਲ ਆਏ, ਗੁਰੂ ਨੇ ਕਿਰਪਾ ਕੀਤੀ, ਹੁਣ ਉੱਥੇ ਇਹ ਦੱਸਿਆ ਵੀ ਇੱਥੇ ਕੋਈ ਵੀ ਬੇਗਾਨਾ ਨਹੀਂ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ, ਮਾਤਾ ਪਿਤਾ ਅਕਾਲ ਚਲਾਣਾ ਕਰਨ ਕਰਕੇ ਚਿੰਤਾ ਹੈ ਕਿ ਇੱਕ ਭੈਣ ਵੀ ਹੈ, ਭਰਾ ਵੀ ਹੈ, ਇਹਨਾਂ ਦਾ ਪਾਲਣ ਪੋਸ਼ਣ ਕਿੰਨੇ ਕਰਨਾ ਹੈ। ਫੜ ਕੇ ਉਂਗਲੀ ਨਾਨੀ ਯਤੀਮ ਜੇਠਾ ਜਾ ਪਹੁੰਚਿਆ ਗੋਇੰਦਵਾਲ ਭਾਈ, ਚੁੱਕ ਟੋਕਰੀ ਕਾਰ ਦੀ ਸੇਵਾ ਵਾਲੀ, ਸੇਵਾ ਕਰਦਾ ਨਾਲ ਪਿਆਰ ਭਾਈ, ਚੁੱਕ ਟੋਕਰੀ ਚੁੱਕ ਛਾਬੜੀ ਕਾਰ ਵਾਲੀ, ਖਿਦਮਤ ਕਰਦਾ ਰੂਹ ਦੇ ਨਾਲ ਭਾਈ, ਹੁਕਮ ਮੰਨ ਖਾਲਸਾ ਪ੍ਰਵਾਨ ਚੜਿਆ, ਨਾਨਕ ਦਰਦਾ ਹੋਇਆ ਹੱਕਦਾਰ ਭਾਈ। ਹੁਕਮ ਮੰਨਿਆ ਹੈ, ਚਿੰਤਾ ਖਤਮ ਹੋ ਗਈ ਏ, ਜਿਹੋ ਜੀ ਅਵਸਥਾ ਬਣ ਗਈ। ਧੰਨ ਗੁਰੂ ਰਾਮਦਾਸ, ਰਾਗ ਦੋਖ ਨਿਰਦੋਖ ਹੈ, ਰਾਜ ਯੋਗ ਵਰਤੇ ਵਰਤਾਰਾ, ਰਾਗ ਤੇ ਦੋਖ ਕਿਸੇ ਈਰਖਾ ਤੇ ਪਿਆਰ ਵਾਲੇ ਵੀ ਆਹ ਮੇਰਾ ਏ, ਉਹ ਮੇਰਾ ਨਹੀਂ ਹੈਗਾ, ਉਹ ਖਤਮ ਹੋ ਗਿਆ, ਇਸ ਦੋਸ਼ ਤੋਂ ਮੁਕਤ ਹੋ ਗਏ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਸ਼ਰਨ ਚੌਂਕ ਕਰਕੇ ਰਾਜ ਯੋਗ ਵਰਤੇ ਵਰਤਾਰਾ, ਰਾਜ ਪ੍ਰਕਾਸ਼ ਯੋਗ ਮਿਲਾਪ ਕਿ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਮਿਲਾਪ ਹੋਇਆ, ਹੁਣ ਕੋਈ ਆਪਣਾ ਤੇ ਬਗਾਨਾ ਨਜ਼ਰ ਨਹੀਂ ਆਉਂਦਾ, ਜਿਹੜੇ ਪਾਸੇ ਵੇਖਦੇ ਨੇ ਉਸੇ ਪਾਸੇ ਉਹ ਵਾਹਿਗੁਰੂ ਹੀ ਨਜ਼ਰ ਆਉਂਦਾ ਹੈ। ਇਹਨੂੰ ਅਸੀਂ ਗੱਲਾਂ ਚ ਕਹਿ ਦਿੰਦੇ ਸਾਡੇ ਕੋਲ ਉਹ ਅਵਸਥਾ ਨਹੀਂ, ਕਿਉਂਕਿ ਜਿਸ ਤਰੀਕੇ ਨਾਲ ਸਾਨੂੰ ਗੁਰੂ ਸ਼ਬਦ ਨਾਲ ਜੁੜਨਾ ਚਾਹੀਦਾ, ਅਸੀਂ ਇਹ ਜੁੜੇ ਨਹੀਂ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਇਸ ਫੁਰਮਾਨ ਦੇ ਵਿੱਚ ਰਹਾਓ ਦੀ ਪੰਕਤੀ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਮੇਰੇ ਮਨਾ ਬਾਰ ਬਾਰ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਜਾਪ, ਬਾਰ ਬਾਰ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਿਰ ਤੇਰੇ ਅੰਦਰੋਂ ਦੋਖ ਦੀ ਬਿਰਤੀ ਖਤਮ ਹੋ ਜਾਏਗੀ। ਵਾਰ ਵਾਰ ਕਿਉਂ ਜਪਣਾ ਹੈ ਕਿ ਜਿਹੜਾ ਇਹ ਮਨ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਤੇ ਇਹਨੂੰ ਸੰਖਿਆ ਨਾਲ ਤਰਜੀਹ ਦਿੱਤੀ ਹੈ। ਸੰਖਿਆ ਨਾਲ ਤਨਕ ਮਾਤਰ ਹੀ ਚੱਟ ਲਵੋ ਤੇ ਸਰੀਰ ਫੁੱਟ ਜਾਂਦਾ ਹੈ, ਮੁੜ ਕੇ ਉਹਦਾ ਇਲਾਜ ਨਹੀਂ ਹੁੰਦਾ। ਦੀਵੇ ਦੀ ਬਲਦੀ ਲਾਟ ਨਾਲ ਇਹਨੂੰ ਤਰਜੀਹ ਦਿੱਤੀ ਵੀ ਉਹ ਕਦੇ ਟਿਕਦੀ ਨਹੀਂ। ਪਾਰੇ ਦੇ ਨਾਲ ਤਰਜੀਹ ਦਿੱਤੀ ਏ, ਪਾਰਾ ਕਦੇ ਵੀ ਖਰਚ ਪਾ ਲਓ, ਚਿਮਟੀਆਂ ਲੈ ਲਓ, ਫੜਿਆ ਨਹੀਂ ਜਾ ਸਕਦਾ। ਜਿੰਨੀ ਵਾਰ ਫੜੋਗੇ ਉਨੀ ਵਾਰ ਖਿੰਡ ਕੇ ਉਹਦੇ ਹੋਰ ਟੋਟੇ ਹੋ ਜਾਣਗੇ। ਲੇਕਿਨ ਉਸੇ ਪਾਰੇ ਨੂੰ ਖਰਚ ਪਾ ਕੇ ਗੰਧਕ ਪਾ ਦਿਓ, ਉਹਨੂੰ ਫਿਰ ਬਾਰ ਬਾਰ ਰਗੜੋ। ਕੋਈ ਇਹ ਆਖੇ ਕਿ ਮੈਂ 10 ਮਿੰਟ 15 ਮਿੰਟ ਰਗੜਿਆ ਸੀ, ਪਾਰਾ ਭੱਜਿਆ ਫਿਰੇਗਾ, ਅੱਗੇ ਗੰਧਕ ਪਿੱਛੇ ਹੋਏਗੀ ਉਹਦੇ। ਹਿਕਮਤ ਵਾਲੇ ਕਹਿੰਦੇ ਵੀ ਇਹਨੂੰ ਲੱਗੇ ਲੋ ਰਗੜਨ ਵਾਸਤੇ। ਜਦੋਂ ਬਾਰ ਬਾਰ ਰਗੜਦੇ ਆ, ਪਾਰੇ ਦਾ ਆਪਣਾ ਰੂਪ ਖਤਮ ਹੋ ਜਾਂਦਾ, ਉਹ ਗੰਧਕ ਦਾ ਰੂਪ ਹੋ ਜਾਂਦਾ ਹੈ। ਹਕੀਮ ਵੇਖਦਾ ਹੈ ਵੀ ਪਾਰਾ ਤਾਂ ਰਿਹਾ ਹੀ ਨਹੀਂ, ਗੰਧਕ ਹੀ ਹੋ ਗਈ ਹੈ। ਸਰੀਰ ਖਰ ਲਏ, ਪਾਰਾ ਇਸ ਵਿੱਚ ਮਨ ਨੇ, ਗੰਧਕ ਗੁਰੂ ਕੀ ਬਾਣੀ ਗੁਰੂ ਕਾ ਨਾਮ ਹੈ। ਜੇ ਇਸ ਨੂੰ ਬਾਰ ਬਾਰ ਰਗੜੀ ਜਾਓ ਤੇ ਇਹ ਗੁਰੂ ਕੀ ਬਾਣੀ ਦੇ ਨਾਲ ਉਹਦਾ ਸਰੂਪ ਹੀ ਹੋ ਜਾਂਦਾ ਹੈ, ਸਭ ਪਾਸੇ ਉਹ ਹੀ ਨਜ਼ਰ ਆਉਂਦਾ। ਇਸ ਵਾਸਤੇ ਸਤਿਗੁਰੂ ਜੀ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਜੈਸੇ ਕਾਚੋ ਪਾਰੋ ਮਹਾਂ ਬਿਖਮ ਖਾਇਓ ਨਾ ਜਾਈ। ਜਿਵੇਂ ਕੱਚਾ ਪਾਰਾ ਜਿਹੜਾ ਸੀਗਾ ਉਹ ਬੜਾ ਔਖਾ ਸੀ ਖਾਣਾ, ਵੀ ਬੜਾ ਦੁੱਖ ਦੇਣਾ ਸੀ। ਮਾਰੇ ਨਿਹ ਕਲੰਕ ਹੋਏ ਕਲੰਕਣ ਮਿਟਾਵੀ, ਲੇਕਿਨ ਉਹ ਪਾਰਾ ਮਾਰਿਆ ਗਿਆ, ਪਾਰੇ ਦਾ ਆਪਣਾ ਕਲੰਕ ਮਿਟ ਗਿਆ ਤੇ ਪਾਰਾ ਜਿਹੜਾ ਵੀ ਖਾਂਦਾ ਹੈ, ਤਨਕ ਮਾਤਰ ਹੀ ਖਾਂਦਾ ਹੈ, ਉਹੀ ਪਾਰਾ ਬਾਰ ਬਾਰ ਰਗੜਨ ਕਰਕੇ ਆਪਣੇ ਕਲੰਕ ਮਿਟਾ ਕੇ ਹੋਰਨਾਂ ਦੇ ਕਲੰਕ ਮਿਟਾਉਂਦਾ ਹੈ। ਇਸ ਵਾਸਤੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਇਸ ਫਰਮਾਨ ਦਾ ਜੋ ਧੁਰਾ ਹੈ, ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਜੇ ਸੁਖ ਪਾਉਣਾ ਚਾਹੁੰਦਾ ਹੈ ਤੇ ਮੈਂ ਪਾਇਆ ਹੈ ਉਸ ਨੂੰ ਧਿਆਇਆ, ਧਿਆਏ ਧਿਆਏ ਭਗਤੇ ਸੁਖ ਪਾਇਆ, ਨਾਨਕ ਤੇ ਸਤਿਗੁਰੂ ਕਾ ਕਿਹੜੇ ਅੰਤ ਨਾ ਪਾਇਆ। ਉਸ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸਨੇ ਧਿਆਇਆ ਉਸ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰ ਪੂਰੇ ਮਿੱਠਾ ਲਾਇਆ। ਜਿੰਨੇ ਚਿਰ ਇਹ ਜਪਦਾ ਨਹੀਂ ਉਨੇ ਚਿਰ ਇਹਨੂੰ ਦੁਨੀਆ ਦੇ ਰਸ ਕਸ ਮਿੱਠੇ ਲੱਗਦੇ ਆ, ਲੇਕਿਨ ਜਦੋਂ ਇਹ ਜਪਦਾ ਹੈ ਧਿਆਉਂਦਾ ਹੈ ਫਿਰ ਐਸਾ ਅਨ

کہ ہم بارک تو میرا گڑھائی اولے اللہ نور اپایا قدرت کے سا بندے درمیانے بزمیں قصہ جنانہ نیست بے حزاب آ اندری مجلس کس بگانا نیست آ اس گرو دی سبا دے وچ ایتھے کیول کتھا کہانیاں اس ایک دیاں ہندیاں نے ایتھے سب نوں اس ایک دے سمجھا جاندا ہے کوئی پین پاو نہیں حجاب کہندے بے شک مسلم حجاب کہندے پردے نوں پاویں مسلمان بیبیاں پاؤندیاں نے ایتھے پردیوں رہت آ کے ایتھے کوئی اونچ نیچ نہیں ہیگا ਇੱਥੇ ਸਾਰੇ ਆਪਣੇ ਨੇ ਆਪ ਰੂਪੀਏ ਕੋਈ ਬੇਗਾਨਾ ਨਹੀਂ ਹੈਗਾ ਆਪੇ ਧਰਤੀ ਸਾਜੀਆਂ ਪਿਆਰੇ ਪਿੱਛੇ ਟੰਕ ਚੜਾਇਆ ਉਸ ਵਾਹਿਗੁਰੂ ਨੇ ਇੱਕ ਇਹ ਧਰਤੀ ਇੱਕ ਸਰੀਰ ਧਰਤੀ ਇਹ ਸਭ ਕੁਛ ਹੁੰਦਾ ਕਿ ਉਸ ਵਾਹਿਗੁਰੂ ਦਾ ਸਾਜਿਆ ਹੋਇਆ ਫਿਰ ਮੈਂ ਮੇਰੀ ਖਤਮ ਹੋ ਜਾਂਦੀ ਹੈ چارے پاسے وہ میرا واہگرو ہے آپے ترتی آپ جل پیارا آپے کرے کرایا آپے حکم ورتا پیارا جل ماٹی بند رکھایا پانی دا سمندر دا انت نہیں کٹیا گیا اج تک ترتی دی حد ہے یہ بھی اتھے جائے ختم ہوگی ٹاپواں دی حد ہے گی پر اس پانی وچ اس واہگرو اکال پرکھ نے ٹکا کے رکھی ہوئی ہے دوجا ودوانا دی مت انسار ایدن تے بے سنتر پاگے ماٹی کو جل دے دستیا گے کہ جل تو ماں دی کوکھ وچ سی تیرے لوتھڑ دے نالوں پانی دس گنا ود سی ਤੂੰ ਪੁੱਠਾ ਲਟਕ ਰਿਹਾ ਸੀ ਨੱਕ ਵੀ ਤੇਰੀ ਥੱਲੇ ਸੀ ਹੁਣ ਉਹ ਵਾਹਿਗੁਰੂ ਆਪ ਸੀ ਕਿ ਉਹਨੇ ਪਾਣੀ ਨੂੰ ਆਪਣੇ ਹੁਕਮ ਚ ਬੰਨਿਆ ਹੋਇਆ ਸੀ ਤੇਰੀ ਨੱਕ ਤੱਕ ਨਹੀਂ ਸੀ ਆਉਣ ਦਿੰਦਾ ਪਾਣੀ ਵੀ ਉਹਦੇ ਹੁਕਮ ਦੇ ਵਿੱਚ ਜੇ ਉਹਦੇ ਹੁਕਮ ਚ ਨਾ ਹੁੰਦਾ ਤੇਰੀ ਨੱਕ ਤੇ ਪਾਣੀ ਚੜ ਗਿਆ ਹੁੰਦਾ ਤੇਰਾ ਜਨਮ ਨਾ ਹੁੰਦਾ ਤੂੰ ਮਰਿਆ ਹੋਇਆ ਹੀ ਹੁੰਦਾ ਉਸ ਵਾਹਿਗੁਰੂ ਅਕਾਲ ਪੁਰਖ ਨੇ ਈਦਨ ਅੱਗ ਉਹ ਦੇਖ ਅੰਦਰ ਅੱਗ ਵਰਤਦੀ ਏ ਮਨੁੱਖ ਭੋਜਨ ਛਕਦਾ ਹੈ ਚੌਵੀ ਘੰਟੇ ਚ ਵੱਧ ਤੋਂ ਵੱਧ 48 ਘੰਟੇ ਮਨੁੱਖ ਦੇ ਡਾਈਜੈਸਟ ਤੇ ਅੰਦਰ ਅੱਗ ਦੇ ਨਾਲ ਭਸਮ ਹੋ ਜਾਂਦਾ ਹੈ ਪਰ ਉਸ ਵਾਹਿਗੁਰੂ ਨੇ ਤੇਰੇ ਇਸ ਮਿੱਟੀ ਦੇ ਲੋਥੜੇ ਉਸ ਜਲ ਨੂੰ ਅੱਗ ਨੂੰ ਆਪਣੇ ਹੁਕਮ ਚ ਰੱਖਿਆ ਹੋਇਆ ਹੈ ਜੇ ਤੂੰ ਉਹਦੇ ਹੁਕਮ ਚ ਆਵੇਂ ਤੂੰ ਉਹਦੇ ਹੁਕਮ ਚ ਆਇਆ ਤੇ ਉਹਦੇ ਹੁਕਮ ਚ ਸਭ ਕੁਝ ਹੈ ਫਿਰ ਕੋਈ ਤੇਰੇ ਵਾਸਤੇ ਕੋਈ ਬੇਗਾਨਾ ਨਹੀਂ ਫਿਰ ਤੈਨੂੰ ਸਾਰੇ ਪਾਸੇ ਹੋਏ ਆਪੇ ਹੀ ਭਾਉ ਪਾਏ ਦਾ ਪਿਆਰਾ ਬੰਨ ਬੱਕਰੀ ਸੀਹੀ ਹੰਡਾਇਆ ਉਹ ਵਾਹਿਗੁਰੂ ਅਕਾਲ ਪੁਰਖ ਨੇ ਸ਼ੇਰ ਬੱਕਰੀ ਇਕੱਠੇ ਰੱਖ ਦਿੱਤੇ ਬੇਸ਼ੱਕ ਪ੍ਰਤਾਪ ਇਹ ਵਾਪਰਿਆ ਹੋਇਆ ਕਿ ਸਾਈਂ ਬੁੱਢਨ ਸ਼ਾਹ ਦੀਆਂ ਬੱਕਰੀਆਂ ਸ਼ੇਰ ਚਲਾਉਂਦਾ ਸੀ ਪਰ ਬੱਕਰੀ ਕੀ ਏ ਨਿਮਰਤਾ ਸ਼ੇਰ ਕੀ ਏ ਹੰਕਾਰ ਜਿਹੜਾ ਹੰਕਾਰ ਸੀ ਉਸ ਨੂੰ ਅਣਖ ਜਿਹਾ ਬਦਲ ਦਿੱਤਾ ਹੁਣ ਤੇਰਾ ਹੰਕਾਰ ਜਿਹੜਾ ਅੰਦਰੂਨਾ ਖਤਮ ਹੋ ਗਿਆ ਹੈ ਹੁਣ ਤੈਨੂੰ ਵਾਹਿਗੁਰੂ ਦੱਸਦਾ ਕਿ ਮੈਂ ਕੁਛ ਨਹੀਂ ਆਪਣੇ ਹੋਂਦ ਖਤਮ ਹੋ ਗਈ ਹੈ ਤਾਂ ਆਪੇ ਕਾਸ਼ਤ ਆਪ ਹਰ ਪਿਆਰਾ ਵਿੱਚ ਕਾਸ਼ਤ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਨਾ ਸਕੇ ਜਲਾਇਆ
ਕੱਖ ਅੱਗ ਚ ਬੜੀ ਛੇਤੀ ਜਲਦੇ ਆ, ਪਰ ਅੱਗ ਨੂੰ ਉਹਨੇ ਆਪਣੇ ਭੈ ਚ ਰੱਖਿਆ ਹੋਇਆ ਹੈ। ਜਦੋਂ ਉਹਦੇ ਭੈ ਵਿੱਚ ਕੱਖਾਂ ਨੂੰ ਅੱਗ ਵੀ ਨਹੀਂ ਸਾੜਨੀ, ਤੇ ਕੱਖਾਂ ਨੂੰ ਅੱਗ ਬਹੁਤ ਸਾਡੀ ਇੱਕ ਇਤਿਹਾਸਕ ਵਾਰਤਾ ਵੀ ਸਮਾਂ ਨਹੀਂ। ਫਿਰ ਉਹ ਕਹਿੰਦਾ ਨਹੀਂ ਮੇਰੀ ਕੋਈ ਤਾਕਤ ਨਹੀਂ, ਆਪੇ ਤਾਂ ਤਾਕਤ ਉਹਦੀ ਹੈ, ਤਨ ਉਹਦਾ ਹੈ, ਮਨ ਉਹਦਾ ਹੈ, ਧਨ ਉਹਦਾ ਹੈ, ਮੇਰਾ ਕੁਝ ਵੀ ਨਹੀਂ। ਦੀਵਾਨ ਕਚਹਿਰੀ, ਕਚਹਿਰੀ ਉਹਦੀ ਹੈ ਤੇ ਉਹਦੀ ਕਚਹਿਰੀ ਵਿੱਚ ਬੇਇਨਸਾਫੀ ਨਹੀਂ। ਆਪੇ ਕਾਰੇ ਲਾਇਆ, ਆਮ ਤੌਰ ਤੇ ਅਸੀਂ ਹੰਕਾਰੀ ਹੋ ਜਾਂਦੇ ਜਦੋਂ ਉਹ ਵਾਹਿਗੁਰੂ ਸਾਨੂੰ ਆਪਣੇ ਆਹ ਵੀ ਮੈਂ ਇਹ ਕੀਤਾ, ਫਿਰ ਮੈਂ ਹੈਗੀ ਅਜੇ ਉਹ ਗਈ ਨਹੀਂ, ਅਸੀਂ ਉਹਨੂੰ ਧਿਆਇਆ ਨਹੀਂ, ਉੱਥੇ ਪਹੁੰਚੇ ਨਹੀਂ। ਲੇਕਿਨ ਜਦੋਂ ਧਿਆਉਂਦਾ ਹੈ ਫਿਰ ਮੈਂ ਨਹੀਂ ਕਹਿੰਦਾ, ਕਹਿੰਦਾ ਵਾਹਿਗੁਰੂ ਤੂੰ ਕਿਰਪਾ ਕੀਤੀ ਤੂੰ ਲਾਇਆ। ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ, ਜਿਉਂ ਹਰ ਪ੍ਰਭ ਮੇਰੇ ਪਾਇਆ। ਜਿਵੇਂ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਇਵੇਂ ਸੱਜਣਾ ਉਹਦੇ ਹੁਕਮ ਵਿੱਚ ਚੱਲੀਏ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜੇ ਵਜਾਇਆ। ਵਜੰਤਰੀ ਵੀ ਤੂੰ ਆਪ ਏ, ਵਾਜਾ ਵੀ ਤੂੰ ਆਪ ਏ, ਜਿਵੇਂ ਤੂੰ ਵਜਾਉਣਾ ਉਵੇਂ ਅਸੀਂ ਵੱਜਦੇ ਹਾਂ। ਸਤਿਗੁਰ ਤੇਰੇ ਹੁਕਮ ਤੋਂ ਬਾਅਦ ਕੁਝ ਵੀ ਨਹੀਂ ਹੈ। ਹਮ ਜੰਤ ਵਿਚਾਰੇ ਕਿਆ ਕਰੇ, ਸਭ ਖੇਲ ਤੁਮ ਸਵਾਮੀ। ਵਾਹਿਗੁਰੂ ਤੇਰੀ ਖੇਡ ਏ, ਜਿਉਂ ਇਉਂ ਸਮਝਣਾ ਜਿੰਨੇ ਉਹਦੇ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਾਰ ਪ੍ਰਭ ਆਪੇ ਮਿਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਸੰਖੇਪ ਚ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ

ਪੰਚ ਸਬਦ ਚਿਤਕਾਰ ਸੁਭਾਗੈ, ਕਾਰ ਸੁਭਾਗੈ ਸਬਦ ਵਾਜੇ। ਪੰਚ ਦੂਤ ਦਵਾਸ ਕੀਤੇ, ਤੁਰ ਕਰਮ ਪਾਇਆ ਤੁਧ ਜਿਨ ਕੋਸ, ਕਹੈ ਨਾਨਕ।

कने कोई न जाने तुम्हरायांत ऊचे ते ऊचा भगवंत सगल समग

सत्संग जी बोलो जी वाहे गुरु वाहे गुरु। एक ओंकार श्री वाहेगुरु जी की फतेह। श्री भगवती जी सहाय वास गोदिपाचे दशमी प्रथम भगवती समर कहे गुरु नानक लई त्याय फिर अंकर कुरते अमरदास रामदास सहाय अर्जुन हर गोबिंद सिमरो श्री हर राय श्री हर कृष्ण त्याय से सब दुख जाए तेग बहादुर सिमर है कर्ण उन्होंने दया बहता है सब ताई हुए सहाय दसवें पातशाह गुरु गोबिंद सिंह जी महाराज सब ताई हुए सहाय दसम पातशी के पुत्रात्मक रूप साहब श्री गुरु ग्रंथ साहब ने पाठ दरदा त्यंतर के खालसा से बोलो जी वाहे गुरु। गरीब नवाज आप जी दे पांच प्यारे चार साहबजादे चाली मुक्त हटियां जपियां तपियां जिन्हें नाम जपया बन चक्या देख चलाई के वाहे देख निट कीता तना प्यार से त्यारे की कमाई का त्यंतर के बोलो जी वाहे गुरु। जिन्ना सिंगा सिंगणिया धर्म सी दिते बंद बंद कटवाए खोपरिया लुहाइया चरखड़िया भी चले आने नचराए गए गोडा सेवा वास्ते कुर्बानियां की धर्म ने आ रहा सिख किसी दिखे संसंग दबाया तिना ही कमाई का ध्यान करके बोलो जी वाहेगुरु। पंजा गुरुद्वारा का ध्यान करके बोलो जी वाहेगुरु। प्रथम है सरबत खालसा जी की अरदास है जी सरबत खालसा जी को वाहेगुरु वाहेगुरु वाहेगुरु नाम चेतावे जित आवण का सदका सर्व सिखो है जहां जहां गुरु खालसा साहब का चेहरा है देव से की फतेह बिरद की पहज पंथ की जी श्री साहब जी सहाय खालसा जी के बोलबाले बोलो जी वाहेगुरु। सिखां नूं सिखी दान केस दान रहत दान विवेक दान साह दान भरोसा दान दाना सिर दान नाम दान श्री अमृतसर साहब दर्शन इशनान चौंकियां चंडे बुंगे जुग जुग अटल धर्म का जयकार बोलो जी वाहे गुरु। सिखां दा मन नीवां मत उची मत पत के राखे आप वाहे गुरु। गुरु की बनवाज पंत सदा सहाय तथा जियो गुरुद्वारा निकाला साहेब पंजा साहेब धूर गुरुद्वारे गुरधाम जिन्हों तो आप जब पंत छोड़िया गया गुरदर्शन सेवा समाज का दान अपने खालसा जी ने बख्शो ये वोटियां की ओट गुरु ने आसरिया दे आसरे गुरु तन तन गुरु दार दोए कर जोड़ करो अरदास तुद भावे ताने रास हे की मनवाज जी आप जी के चरण कामना अरदास दरदार जी आपने बख्शिश की है अमृत वेले प्रकाश पान हुए संगतान दर्शन दर दे कहने हक दरदार जी हो मेहनत बाणिया के पाठ हुए अज भी राकेश सिंह ने आपके चरण आशा की वार कीर्तन की विद्वान वीर ने अज हुक्मनामे की कथा तैयार की कृपा करो हुई भुला चुका ने माफी बख्शो पढ़ी हुई बाणी सोच के सच कर प्रवान करो बाणी का भाव सारिया संगत हिरदय इंसान की वार्ता करो जी अगो तो शुद्ध मित्र बाणी प्यार बार बुद्धि बख्शिश करो आज इस खुशी में आप दिया मक्खियां दातों में पितर कड़ाप शादी देगा तैयार करे हाथ दता आप जी भोग लाओ शीत प्रसाद साध संगत रखना लायक होवे जो जी सके स्वास स्वास आप जी का पितर नाम जप बख्शिश करो दतार जी दुखा कलेशा रोगों का नाश करो सुखा का प्रकाश करो देश प्रदेश रखा बख्शिश करो जी कृपा कर दता आप दी मक्खियां दातों जो गरीब रवाज ਬੇਅੰਤ ਸੇਵਾ ਹੋ ਰਹੀ ਹੈ ਬੇਅੰਤ ਸੇਵਾ ਹੋ ਰਹੀ ਹੈ ਸੰਗਤਾਂ ਲੰਗਰਾਂ ਦੇਖਾਂ ਤੇ ਪਾਠਸ਼ਾਹ ਤੇ ਪੁੱਤਦਾਰ ਬਿਲਡਿੰਗਾਂ ਵਾਸਤੇ ਬੇਅੰਤ ਮਾਇਆ ਭੇਟਾ ਕਰ ਰਹੀ ਤੇ ਮੈਂ ਪ੍ਰਵਾਨ ਕਰੋ ਕੁਛ ਆਪ ਦੇ ਕਮਾਈਆਂ ਸਭ ਲੋਕ ਅਰਜਵਾਦ ਬਖਸ਼ਿਸ਼ ਬਾਲ ਦਾ ਕਰੋ ਦਤਾਰ ਆਪਦੇ ਚਰਨਾਂ ਸੇਵਾ ਕਰਦੇ ਸਾਹ ਇਹ ਪਿਆਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਲਾ ਬਖਸ਼ੋ ਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਜੀ ਭਾਵ ਨੂੰ ਜੀ ਬਾਤ ਦਾ ਕਰੋ ਜੀ ਮਾਇ ਕਿਰਪਾ ਦਤਾਰ ਜੀ ਅੰਮ੍ਰਿਤ ਵੇਲ ਤੋਂ ਲੈ ਕੇ ਦਰ ਤੇ ਆਈਆਂ ਸਾਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਰ ਤੇ ਤੇਰੇ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਰੱਬ ਸੱਚੇ ਪਾਤਸ਼ਾਹ ਬਖਸ਼ੋ ਗੁਰੂ ਗ੍ਰੰਥ ਸਾਹਿਬ ਦਤਾਰ ਜੀ ਹੋ ਆਪਦੇ ਚਰਕਾਂ ਵਿੱਚ ਦਾਜ ਦਿੱਤਾ ਜੀ ਅੱਜ ਬਖਸ਼ਿਆ ਦਰ ਕੇ ਸਿਵਦਾ ਸਰਦਾਰ ਨਸੀਮ ਸਿੰਘ ਬਾਬੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਦਤਾਰ ਜੀ ਆਪ ਚਰਨਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਸਾਰੇ ਪਰਿਵਾਰ ਵੱਲੋਂ 105 ਲੱਖ ਆਪਦੇ ਚਰਨਾਂ ਭੇਟਾ ਕੇ ਪ੍ਰਵਾਨ ਕਰਤਾ ਬਖਸ਼ ਕਰਦੇ ਬਾਈ ਨਸੀਮ ਸਿੰਘ ਬਾਬੀ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਤੁਸੀਂ ਕੀ ਨਾਮ ਦੀ ਦਾਜ ਬਖਸ਼ਿਸਤਾ ਸਦਾ ਚਾਡੀ ਕਲਾ ਵਿੱਚ ਪ੍ਰਵਾਦ ਕਰੋ ਸਰਦਾਰ ਮੇਹਰ ਕਰੋ ਸੇਵ ਕਰੇ ਸਾਰੇ ਪਰਿਵਾਰ ਵਿੱਚ ਤੰਦਰੁਸਤੀ ਸੁੱਖਿਆ ਦੀ ਚਾਡੀ ਕਲਾ ਕਾਢੀ ਕਮਾਈਆਂ ਸਫਲ ਕਰੋ ਕਰਮ ਚ ਵੱਧ ਬਖਸ਼ ਵਾਦਾ ਕਰੋ ਜੀ ਸਰ ਮੇਹਰ ਕਰੋ ਸਿੱਖੀ ਨਾਮ ਦਾਜ ਸਦਾ ਸੇਵਾ ਦਾਜ ਵਾਦਾ ਕਰੋ ਜੀ ਗੁਰੂ ਜੀ ਨਿਵਾਜ ਦੂਰ ਦਰਾਜ ਕਰਨ ਬੈਠੀ ਲਾਈਵ ਕਰਦਾ ਕਿ ਸਰਵਣ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਰੋ ਘੜੀਆਂ ਲਿਖ ਦਿੱਤਾ ਆਪਣੇ ਕਿਰਪਾ ਦੀ ਸੰਗਤਾਂ ਨੂੰ ਤਾਂ ਬਖਸ਼ੇ ਨੇ ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਾ ਸੰਗਤਾਂ ਮਾਇਆ ਪੇਟਾ ਚਰਨਾਂ ਪ੍ਰਵਾਨ ਕਰੋ ਬੱਚਿਆਂ ਸਭ ਮਾਈਆ ਸਭ ਗੁਰੂ ਘਰ ਨੇ ਬਖਸ਼ ਦਿੱਤਾ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਰਮਾਂ ਦੇ ਪੂਰੀਆਂ ਕਰੋ ਜੀ ਘਰ ਮੇਰਾ ਨਾ ਕਰਿਆ ਆਓ ਸੇਵਾ ਪ੍ਰਵਾਨ ਕਰੋ
ਉਹਨਾਂ ਚੋਂ ਕਾਨੀ ਬਾਹਰੀ ਬਖਸ਼ੋ, ਬਿਹਤਰ ਗੁਣਾਂ ਮੈਂ ਬਖਸ਼ ਕਰਕੇ ਬ੍ਰਹਮ ਲੜੀ ਵਾਸਤੇ ਐਸ ਪਾਠ ਕਰਨ ਵਾਸਤੇ ਆਗਿਆ ਬਖਸ਼ੋ, ਰਹਿੰਦੇ ਕਾਲ ਸਵਾਰ ਕੀਤੇ ਨਜ਼ਰਾਂ ਦੀ ਬਣਾਓ, ਸ਼ੋਧੇ ਦੇ ਪਿੱਤਰ ਸਿਆਲਾਂ ਦੀ ਬਾਤ ਸਾਰ ਸਹੀ ਪਿਆਰੇ ਮੇਰੇ ਜਿਹੜੇ ਨਾਮ ਦਾ ਨਾਮ ਚੇਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਝ ਹੈ ਕੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ, ਖੁਆਰ ਹੋਏ ਤਾਂ ਮਿਲੇਂਗੇ ਬਜੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਤੋ ਉਤਰੇ ਪਾ ਜੋ ਸ਼ਰਦਾ ਕਰ।

0: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸਿੰਘ ਜੀ ਮਹਾਰਾਜ ਜੀ ਬਖਸ਼ਿਸ਼ ਹੋਈ ਹੈ। ਆਪ ਸੰਗਤਾਂ ਨੇ ਅੰਮ੍ਰਿਤ ਤੋਂ ਲੈ ਕੇ ਮੈਂ ਨਿੱਘੀ ਵਾਰ ਆਨੰਦ ਮਾਣਦੇ ਹਾਂ। ਪਵਿੱਤਰ ਗੁਰਬਾਣੀ ਆਸਾ ਕੀ ਵਾਰ ਸਬੂਲ ਕੀਤੇ ਸਾਨੂੰ ਕੀਤੇ ਹਨ। ਉਪਰੰਤ ਅੱਜ ਦੇ ਹੁਕਮਨਾਮੀ ਕਥਾ ਵਿਚਾਰ ਦੁਬਾਰੀ ਨਾਲ ਸਾਨੂੰ ਕੀਤੀ ਅਰਦਾਸ ਆਦੀਆਂ ਭਰੀਆਂ ਨੇ। ਉਪਰੰਤ ਮਹਾਰਾਜ ਬਖਸ਼ੇ ਪਵਿੱਤਰਨਾਮੇ ਸਾਨੂੰ ਕੀਤੇ ਹਨ। ਸਤਿ ਸ੍ਰੀ ਅਕਾਲ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਸਾ ਗੁਰੂ ਘਰ ਤੁਹਾਨੂੰ ਬਖਸ਼ਿਸ਼ ਕੀਤਾ ਹੈ। ਬਹੁਤ ਸਾਧ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਨ ਪਤਾ ਹੈ ਕਿ ਭਾਈ ਲਖਵਿੰਦਰ ਸਿੰਘ ਜੀ ਜੋ ਇਹ ਮਹਾਨ ਵਿਦਵਾਨ ਵੀ ਸਾਡੇ ਪਾਸ ਇਕੱਠਾ ਕਰ ਰਹੇ ਨੇ, ਇਹਨਾਂ ਨੇ ਇੱਕ ਮਹੀਨੇ ਵਾਸਤੇ ਕਰਨੀ ਹੈ। ਔਰ ਜੋ ਬਾਅਦ ਪਿਛਲੇ ਪੈਰ ਦੇ ਜੋ ਕਥਾ ਹੁੰਦੀ ਹੈ ਆਫਟਰਨੂਨ, ਉਹ ਭਾਈ ਸਾਹਿਬ ਹਰ ਰੋਜ਼ ਆਪਣਾ ਲੜੀਵਾਰ ਜਮੀ ਸਾਹਿਬ ਦੀ ਕਥਾ ਕਰਿਆ ਕਰਨਗੇ। ਹਰ ਰੋਜ਼ ਜਮੀ ਸਾਹਿਬ ਦੀ ਕਥਾ ਹੋਣੀ ਹਜੇ ਬਰਮ ਸਾਹਿਬ ਸਿੰਘ ਜੀ ਬਰਮ ਸਿੰਘ ਤੁਹਾਨੂੰ ਬੇਨਤੀ ਹੈ ਕਿ ਸਾਹਿਬ ਜੀ ਦੇਖ ਰਹੇ ਹੋ ਜੋ ਨਾਰਥ ਸਾਲ ਸਾਊਥ ਸਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ ਬੇਅੰਤ ਖਰਚਾ ਹੋ ਰਿਹਾ ਹੈ। ਸੋ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਆਪਦੇ ਚਰਨਾਂ 'ਚ ਭੇਟਾ ਕੀਤੀ ਸਾਧ ਸੰਗਤ ਜੀ ਵਟਭਾਗੀ ਹਨ। ਸੋ ਮਹਾਰਾਜ ਚਰਨਾਂ 'ਚ ਜਿਹਨਾਂ ਨੇ ਸੇਵਾ ਕੀਤੀ ਹੈ ਉਹਨਾਂ ਦੀ ਮਾਇਆ ਸਫਲ ਹੋਈ ਹੈ। ਸੋ ਜਿਹਨਾਂ ਜਿਹਨਾਂ ਅੱਜ ਤੱਕ ਦਸਵੰਧ ਸਫਲ ਨਹੀਂ ਕੀਤਾ ਸਾਰੇ ਸੰਗਤਾਂ ਨੂੰ ਬੇਨਤੀ ਹੈ ਸਾਧ ਸੰਗਤ ਜੀ ਜ਼ਰੂਰ ਮਹਾਰਾਜ ਚਰਨਾਂ 'ਚ ਮਾਇਆ ਭੇਟਾ ਕਰਕੇ ਆਪਣੀਆਂ ਕਮਾਈਆਂ ਸਫਲ ਕਰੋ, ਦਸਵੰਧ ਸਫਲ ਕਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਜਬਰੀ ਹਰ ਰੋਜ਼ ਲੜੀਵਾਰ ਸਹਿਜ ਪਾਠ ਸਾਨੂੰ ਕਰ ਰਹੇ ਹੋ। ਸੋ ਨਾਲ ਬੇਅੰਤ ਪੁਰਾਣਾ ਵੱਲੋਂ ਕਰਾਂ ਲਹਿਰ ਲੜੀਵਾਰ ਸਹਿਜ ਪਾਠ ਆਰੰਭ ਹੋਏ ਜੋ ਆਪ ਕਰ ਰਹੇ ਹੋ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਰਜਿੰਦਰ ਸਿੰਘ ਜੀ ਮੰਗਰ ਸਾਹਿਬ ਦੀ ਸੰਪਰਕ ਕਰਕੇ ਆਪਣਾ ਨਾਮ ਔਰ ਨੰਬਰ ਦੇ ਦਿਓ ਤਾਂ ਕਿ ਸਮੇਂ ਸਮੇਂ 'ਤੇ ਜੋ ਵੀ ਪ੍ਰੋਗਰਾਮ ਹੋਣਗੇ ਤੁਹਾਨੂੰ ਟੈਲੀਫੋਨ ਕਰਕੇ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਜਾਂ ਉਹਦੇ ਵਾਸਤੇ ਸਾਰਾ ਜਿਹਾ ਪ੍ਰੋਗਰਾਮ ਹੈ ਉਹ ਜ਼ਰੂਰ ਦੱਸਿਆ ਕਰਨਗੇ। ਪ੍ਰਸਾਦ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 2 ਸਤੰਬਰ 2 ਤੋਂ ਲੈ ਕੇ 7 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਗੁਰਮੇਲ ਸਿੰਘ ਜੀ ਹਿੰਦੂ ਦਰਬਾਰ ਸਾਹਿਬ ਵਾਲੇ, 2 ਤੋਂ 7 ਸਤੰਬਰ ਤੱਕ ਅਬਹਾਜੀਆਂ ਪਾਣੀ ਸਾਧ ਸੰਗਤ ਜੀ। ਆਪ ਸੰਗਤਾਂ ਨੂੰ ਬੇਨਤੀ ਹੈ ਕਿ 11, 12, 13 ਨੂੰ 31 ਰਾਤ ਕੀਰਤਨ ਦਰਬਾਰ ਹੋ ਰਿਹਾ ਗੁਰੂ ਘਰ ਸਾਹਿਬ ਨੂੰ ਜੀ। ਆਪ ਸੰਗਤਾਂ ਨੂੰ ਹਾਜ਼ੀਆਂ ਪਰੋ ਸਮੇਂ ਰਾਵਟ ਨੂੰ ਯਤਨ ਕਰੋ ਜੀ। ਸਾਧ ਸੰਗਤ ਜੀ ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼, ਸੱਚੇ ਪਾਤਸ਼ਾਹ ਜੀ ਹਾਜ਼ੀਆਂ ਭਰ ਕੇ ਮਾਰੇ ਬਖਸ਼ੀਆਂ ਤੱਤਾਂ ਸਾਧ ਸੰਗਤ ਜੀ ਸਾਰਿਆਂ ਨੂੰ ਧੰਨਵਾਦ ਕਰਨਾ। ਹੁਣ ਭਾਈ ਸਭ ਤਿਆਰ ਨੂੰ ਲੜੀਵਾਰ ਸਾਹਿਬ ਕੰਮ ਕਰਨਗੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਦੇ ਪਾਵਨ ਸ੍ਰੀ ਸਹਿਜ ਪਾਠ 1061 ਅੰਗ ਤੋਂ ਪ੍ਰਾਰੰਭ ਹੋਣਗੇ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 1061 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਦਾ ਨਿਰਮਲ ਬਾਣੀ ਕੋ ਮਨ ਵਸਾਏ ਗੁਰਪ੍ਰਸਾਦੀ ਸਹਿਸਾ ਜਾਏ ਗੁਰ ਕੈ ਭਾਣੈ ਚੱਲੈ ਦਿਨ ਰਾਤੀ ਨਾਮ ਚੇਤ ਸੁਖ ਪਾਏ ਦਾ ਆਪ ਸਿਰੰਦਾ ਸੱਚਾ ਸੋਈ ਆਪ ਉਪਾਏ ਖਪਾਏ ਸੋਈ ਗੁਰਮੁਖ ਹੋਵੈ ਸੋ ਸਦਾ ਸਲਾਹੇ ਮਿਲ ਸਾਚੇ ਸੁਖ ਪਾਏ ਦਾ ਅਨੇਕ ਯਤਨ ਕਰੇ ਇੰਦਰੀ ਵਸ ਨਾ ਹੋਈ ਕਾਮ ਕ੍ਰੋਧ ਜਲੈ ਸਭ ਕੋਈ ਸਤਿਗੁਰ ਸੇਵੇ ਮਨ ਵਸਿਆਵੈ ਮਨ ਮਾਰੇ ਮਨੈ ਸਮਾਏ ਦਾ ਮੇਰਾ ਤੇਰਾ ਤੁਧਿਆਪੇ ਕੀਆ ਸਭ

ਨਿਚੋਈ, ਤਿਸ ਬਿਨ ਦਾਤਾ ਅਵਰ ਨ ਕੋਈ, ਜਿਸ ਨੂੰ ਨਾਮ ਦਾਨ ਕਰੇ ਸੋ ਪਾਏ, ਗੁਰ ਸਬਦੀ ਮੇਲ ਆਏਦਾ। ਚੌਦਹ ਭਵਨ ਤੇਰੇ ਹਟ ਨਾਲੇ, ਸਤਿਗੁਰ ਦਿਖਾਏ ਅੰਤਰ ਨਾਲੇ, ਨਾਵੈ ਕਾ ਵਪਾਰੀ ਹੋਵੈ, ਗੁਰ ਸ਼ਬਦੀ ਕੋ ਪਾਏਦਾ। ਸਤਿਗੁਰ ਸੇਵੈ ਸਹਿਜ ਆਨੰਦਾ, ਹਿਰਦੈ ਆਏ ਉੱਠਾ ਗੋਵਿੰਦਾ, ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਏਦਾ। ਸਤਿਗੁਰ ਤੇ ਵਿਛੁੜੇ ਤਿਨੀ ਦੁਖ ਪਾਇਆ, ਅਨ ਦਿਨ ਮਾਰੀ ਹੈ ਦੁਖ ਸਵਾਇਆ, ਮੱਥੇ ਕਾਲੇ ਮਹਿਲ ਨਾ ਪਾਵਹਿ, ਦੁਖ ਹੀ ਵਿੱਚ ਦੁਖ ਪਾਏਦਾ। ਸਤਿਗੁਰ ਸੇਵੈ ਸੇਵਡ ਭਾਗੀ, ਸਹਿਜ ਭਾਏ ਸੱਚੀ ਲਿਵ ਲਾਗੀ, ਸੱਚੋ ਸੱਚ ਕਮਾਵਹਿ ਸਦ ਹੀ, ਸੱਚੈ ਮੇਲ ਮਿਲਾਏਦਾ। ਜਿਸਨੂੰ ਸੱਚਾ ਦੇ ਸੁਪਾਏ, ਅੰਤਰ ਸਾਚ ਭਰਮ ਚੁਕਾਏ, ਸੱਚ ਸੱਚੈ ਕਾ ਆਪੇ ਦਾਤਾ, ਜਿਸ ਦੇਵੈ ਸੋ ਸੱਚ ਪਾਏਦਾ। ਆਪੇ ਕਰਤਾ ਸਭਨਾ ਕਾ ਸੋਈ, ਜਿਸਨੂੰ ਆਪ ਬੁਝਾਏ ਬੁਝੈ ਕੋਈ, ਆਪੇ ਬਖਸੇ ਦੇ ਵਡਿਆਈ, ਆਪੇ ਮੇਲ ਮਿਲਾਏਦਾ। ਹਉ ਮੈਂ ਕਰਦਿਆ ਜਨਮ ਗਵਾਇਆ, ਆਗੈ ਮੋਹ ਨਾ ਚੂਕੈ ਮਾਇਆ,

ਸੇਵਾ ਹੋਈ, ਪੂਰੇ ਭਾਗ ਗੁਰ ਸੇਵਾ ਹੋਈ, ਨਦਰ ਕਰੇ ਤਾਂ ਸੇਵੇ ਕੋਈ, ਜਮਕਾਲ ਤਿਸ ਨੇੜ ਨਾ ਆਵੇ, ਮਹਿਲ ਸੱਚੈ ਸੁਖ ਪਾਏ ਦਾ, ਤਿੰਨ ਸੁਖ ਪਾਇਆ ਜੋ ਤੁਦ ਪਾਏ, ਪੂਰੇ ਭਾਗ ਗੁਰ ਸੇਵਾ ਲਾਏ, ਤੇਰੇ ਹੱਥ ਹੈ ਸਭ ਵਡਿਆਈ, ਜਿਸ ਦੇਵਹਿ ਸੋ ਪਾਏ ਦਾ, ਅੰਦਰ ਪ੍ਰਗਾਸ ਗੁਰੂ ਤੇ ਪਾਏ, ਨਾਮ ਪਦਾਰਥ ਮਨ ਵਸਾਏ, ਗਿਆਨ ਰਤਨ ਸਦਾ ਘਟ ਚਾਨਣ, ਅਗਿਆਨ ਅੰਧੇਰ ਗਵਾਏ ਦਾ, ਅਗਿਆਨੀ ਅੰਧੇ ਦੂਜੈ ਲਾਗੇ, ਬਿਨ ਪਾਣੀ ਡੁੱਬ ਮੂਏ ਅਭਾਗੇ, ਚੱਲਦਿਆ ਘਰ ਦਰ ਨਦਰ ਨ ਆਵੇ, ਜਮ ਦਰ ਬਾਧਾ ਦੁੱਖ ਪਾਏ ਦਾ, ਬਿਨ ਸਤਿਗੁਰ ਸੇਵੇ ਮੁਕਤ ਨ ਹੋਈ, ਗਿਆਨੀ ਧਿਆਨੀ ਪੁੱਛੋ ਕੋਈ, ਸਤਿਗੁਰ ਸੇਵੇ ਤਿਸ ਮਿਲੈ ਵਡਿਆਈ, ਦਰ ਸੱਚੈ ਸੋਭਾ ਪਾਏ ਦਾ, ਸਤਿਗੁਰ ਨੂੰ ਸੇਵੇ ਤਿਸ ਆਪ ਮਿਲਾਏ, ਮਮਤਾ ਕਾਟ ਸੱਚ ਲਿਵਲਾਏ, ਸਦਾ ਸੱਚ ਵਣਜਹਿ ਵਾਪਾਰੀ, ਨਾਮੂ ਲਾਹਾ ਪਾਏਂਦਾ, ਆਪੇ ਕਰੇ ਕਰਾਏ ਕਰਤਾ, ਸ਼ਬਦ ਮਰੈ ਸੋਈ ਜਨ ਮੁਕਤਾ, ਨਾਨਕ ਨਾਮ ਵਸੈ ਮਨ ਅੰਤਰ, ਨਾਮੂ ਨਾਮ ਧਿਆਏ ਦਾ, ਮਾਰੂ ਮਹੱਲਾ ਤੀਜਾ, ਜੋ ਤੁਧ ਕਰਨਾ ਸੋ ਕਰ ਪਾਇਆ, ਭਾਣੇ ਵਿੱਚ ਕੋ ਵਿਰਲਾ ਆਇਆ, ਭਾਣਾ ਮੰਨੇ ਸੋ ਸੁਖ ਪਾਏ, ਭਾਣੇ ਵਿੱਚ ਸੁਖ ਪਾਏਂਦਾ, ਗੁਰਮੁਖ ਤੇਰਾ ਭਾਣਾ ਭਾਵੈ, ਸਹਿਜੇ ਹੀ ਸੁਖ ਸੱਚ ਕਮਾਵੈ, ਭਾਣੇ ਨੂੰ ਲੋਚੈ ਬਹੁ ਤੇਰੀ, ਆਪਣਾ ਭਾਣਾ ਆਪ ਮਨਾਏਂਦਾ, ਤੇਰਾ ਭਾਣਾ ਮੰਨੇ ਸੋ ਮਿਲੈ ਤੁਧ ਆਏ, ਜਿਸ ਭਾਣਾ ਭਾਵੈ ਸੋ ਤੁਝੈ ਸਮਾਏ, ਭਾਣੇ ਵਿੱਚ ਵੱਡੀ ਵਡਿਆਈ, ਭਾਣਾ ਕਿਸੈ ਕਰਾਏ ਦਾ, ਜਾ ਤਿਸ ਭਾਵੈ ਤਾਂ ਗੁਰੂ ਮਿਲਾਏ, ਗੁਰਮੁਖ ਨਾਮ ਪਦਾਰਥ ਪਾਏ, ਤੁਦੇ ਆਪਣੇ ਭਾਣੇ ਸਭ ਸ੍ਰਿਸ਼ਟੂ ਪਾਈ, ਜਿਸ ਨੂੰ ਭਾਣਾ ਦੇਹੇ ਤਿਸ ਭਾਏ ਦਾ, ਮਨਮੁਖ ਅੰਧ ਕਰੇ ਚਤੁਰਾਈ, ਭਾਣਾ ਨਾ ਮੰਨੇ ਬਹੁਤ ਦੁੱਖ ਪਾਈ, ਭਰਮੇ ਭੁੱਲਾ ਆਵੈ ਜਾਏ, ਘਰ ਮਹਿਲ ਨ ਕਬਹੂ ਪਾਏ ਦਾ, ਸਤਿਗੁਰ ਮੇਲੇ ਦੇ ਵਡਿਆਈ, ਸਤਿਗੁਰ ਕੀ ਸੇਵਾ ਧੁਰ ਫਰਮਾਈ, ਸਤਿਗੁਰ ਸੇਵੇ ਤਾਂ ਨਾਮ ਪਾਏ, ਨਾਮੇ ਹੀ ਸੁਖ ਪਾਏ ਦਾ, ਸਭ ਨਾਵੋ ਉਪਜੈ ਨਾਵੋ ਛੀਜੈ, ਗੁਰ ਕਿਰਪਾ ਤੇ ਮਨ ਤਨ ਭੀਜੈ, ਰਸਨਾ ਨਾਮ ਧਿਆਏ ਰਸ ਭੀਜੈ, ਰਸ ਹੀ ਤੇ ਰਸ ਪਾਏ ਦਾ, ਮਹਿਲੈ ਅੰਦਰ ਮਹਿਲ ਕੋ ਪਾਏ, ਗੁਰ ਕੈ ਸ਼ਬਦ ਸੱਚ ਤਿਤ ਲਾਏ, ਜਿਸ ਨੂੰ ਸੱਚ ਦੇ ਸੋਈ ਸੱਚ ਪਾਏ, ਸੱਚੇ ਸੱਚ ਮਿਲਾਏ ਦਾ, ਨਾ

ਤਿਨ ਮਿਲਾਉਂ ਤਿਨ ਕੀ ਧੂਰ ਲਾਈ ਮੁਖ ਮਸਤਕ ਸਤ ਸੰਗਤ ਬਹਿ ਗੁਣ ਗਾਏ ਦਾ ਹਰ ਕੇ ਗੁਣ ਗਾਵਾ ਜੇ ਹਰ ਪ੍ਰਭ ਭਾਵਾ ਅੰਤਰ ਹਰ ਨਾਮ ਸ਼ਬਦ ਸੁਹਾਵਾ ਗੁਰਬਾਣੀ ਚੌਕੁੰਟੀ ਸੁਣੀਐ ਸਾਚੈ ਨਾਮ ਸਮਾਏ ਦਾ।

ਭਾਗ ਇਹੋ ਸਰੀਰ ਪਾਇਆ, ਮਾਨਸ ਜਨਮ ਸ਼ਬਦ ਚਿਤ ਲਾਇਆ, ਬਿਨ ਸ਼ਬਦ ਸਭ ਅੰਧ ਅੰਧੇਰਾ, ਗੁਰਮੁਖ ਕਿਸੈ ਬੁਝਾਏ ਦਾ, ਇੱਕ ਕਿਤ ਆਏ ਜਨਮ ਗਵਾਏ, ਮਨਮੁਖ ਲਾਗੇ ਦੂਜੈ ਭਾਏ, ਇਹ ਵੇਲਾ ਫਿਰ ਹੱਥ ਨ ਆਵੈ, ਪਗ ਖਿਸਿਆ ਪਛਤਾਏ ਦਾ, ਗੁਰ ਕੈ ਸ਼ਬਦ ਪਵਿੱਤਰ ਸਰੀਰਾ, ਤਿਸ ਵਿੱਚ ਵਸੈ ਸਚ ਗੁਣੀ ਗਹੀਰਾ, ਸੱਚੋ ਸੱਚ ਵੇਖੈ ਸਭ ਥਾਈ, ਸੱਚ ਸੁਣ ਮਨ ਵਸਾਏ ਦਾ, ਹਉਮੈ ਗਣਤ ਗੁਰ ਸ਼ਬਦ ਨਿਵਾਰੇ, ਹਰ ਜੀਓ ਹਿਰਦੈ ਰੱਖੋ ਉਰਧਾਰੇ, ਗੁਰ ਕੈ ਸ਼ਬਦ ਸਦਾ ਸਾ ਲਾਹੇ, ਮਿਲ ਸਾਚੇ ਸੁਖ ਪਾਏ ਦਾ, ਸੋ ਚੇਤੇ ਜਿਸ ਆਪ ਚੇਤਾਏ, ਗੁਰ ਕੈ ਸ਼ਬਦ ਵਸੈ ਮਨ ਆਏ, ਆਪੇ ਵੇਖੈ ਆਪੇ ਬੁਝੈ, ਆਪੇ ਆਪ ਸਮਾਏ ਦਾ, ਜਿਨ ਮਨ ਵਿੱਚ ਵਤ

ਦਾਵ। ਇਹ ਕਾਇਆ ਪਵਿੱਤ ਹੈ ਸਰੀਰ, ਗੁਰ ਸ਼ਬਦੀ ਚੇਤੈ ਗੁਣੀ ਗਹੀਰ। ਅੜ ਦਿਨ ਗੁਣ ਗਾਵੈ ਰੰਗ ਰਾਤਾ, ਗੁਣ ਕਹਿ ਗੁਣੀ ਸਮਾਏ ਦਾ। ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੈ ਭਾਏ ਭਰਮ ਭੁਲਾਇਆ। ਹਰ ਨਾ ਚੇਤੈ

ਲੱਗਾ ਮਾਇਆ ਮੋਹ ਭਰਮ ਨਾ ਪਾਏ ਦੂਜੇ ਭਾਈ ਲੱਗਾ ਦੁੱਖ ਪਾਏ ਸੂਹਾ ਰੰਗ ਦਿਨ ਥੋੜੇ ਹੋਵੇ ਇਸ ਜਾਤੀ ਫਿਲਮ ਨਾ ਲਾਏ ਦਾ ਇਹੋ ਮਨ ਭੈ ਭਾਈ ਰੰਗਾਈ ਪਿਤ ਰੰਗ ਸਾਚੀ ਮਾਹੀ ਸਮਾਏ ਪੂਰੇ ਭਾਗ ਕੋ ਇਹੋ ਰੰਗ ਪਾਏ ਗੁਰਮਤੀ ਰੰਗ ਚੜਾਏ ਦਾ ਮਨਮੁਖ ਬਹੁਤ ਕਰੇ ਅਭਿਮਾਨ ਦਰਗਹਿ ਕਬਹੀ ਨਾ ਪਾਵੇ ਮਾਨ ਦੂਜੇ ਲਾਗੇ ਜਨਮ ਗਵਾਇਆ ਬਿਨ ਬੂਜੇ

ਦਾ ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾਹਾ ਗੁਰਮੁਖ ਖੋਜੇ ਵੇਪਰਵਾਹ ਗੁਰਮੁਖ ਵਣਜ ਸਦਾ ਸੁਖ ਪਾਏ ਸਹਿਜੇ ਸਹਿਜ ਮਿਲਾਏ ਦਾ ਸੱਚਾ ਮਹਿਲ ਸੱਚੇ ਭੰਡਾਰਾ ਆਪੇ ਦੇਵੈ ਦੇਵਨਹਾਰਾ ਗੁਰਮੁਖ ਸਾ ਲਾਹੇ ਸੁਖਦਾਤਾ।

ਜਿਸਦਾ ਹੱਟ ਸੋਈ ਵੱਤ ਜਾਣੈ ਗੁਰਮੁਖ ਦੇ ਨਾ ਪੱਛੋ ਤਾਏਦਾ ਹਰ ਜੀਉ ਸਭ ਮਹਿ ਰਹਿਆ ਸਮਾਈ ਗੁਰ ਪ੍ਰਸਾਦੀ ਪਾਇਆ ਜਾਈ ਆਪੇ ਮੇਲ ਮਿਲਾਹੇ ਆਪੇ ਸਭ ਦੇ ਸਹਿਜ ਸਮਾਏਦਾ।

ਮਾਰੂ ਮਹੱਲਾ ਤੀਜਾ। ਅਗਮ ਅਗੋਚਰ ਬੇਪਰਵਾਹੇ, ਆਪੇ ਮਿਹਰਬਾਨ ਅਗਮ ਅਥਾਹੇ। ਅੱਪੜ ਕੋਈ ਨਾ ਸਕੈ ਤਿਸਨੋ, ਗੁਰ ਸ਼ਬਦੀ ਮੇ ਲਾਇਆ। ਤੁਧ ਨੂੰ ਸੇਵ ਹੈ ਜੋ ਤੁਧ ਭਾਵ ਹੈ, ਗੁਰ ਕੈ ਸ਼ਬਦੇ ਸੱਚ ਸਮਾਵ ਹੈ। ਅਣ ਦਿਨ ਗੁਣ ਰਵਹਿ ਦਿਨ ਰਾਤੀ, ਰਸਨਾ ਹਰ ਰਸ ਪਾਇਆ। ਸ਼ਬਦ ਮਰਹਿ ਸੇ ਮਰਨ ਸਵਾਰ ਹੈ, ਹਰ ਕੇ ਗੁਣ ਹਿਰਦੈ ਉਰਧਾਰ ਹੈ। ਜਨਮ ਸਫਲ ਹਰ ਚਰਨੀ ਲਾਗੇ, ਦੂਜਾ ਭਾਉ ਚੁਕਾਇਆ। ਹਰ ਜੀ

ਹਉ ਮੈਂ ਮਾਰ ਸਮਾਇਆ। ਸੱਚਾ ਸਾਹਿਬ ਸੱਚੀ ਵਡਿਆਈ, ਗੁਰਪ੍ਰਸਾਦੀ ਵਿਰ ਲੈ ਪਾਈ। ਨਾਨਕ ਏਕ ਕਹਿ ਬੇਨੰਤੀ, ਨਾਮੇ ਨਾਮ ਸਮਾਇਆ। ਮਾਰੂ ਮਹੱਲਾ ਤੀਜਾ, ਨਦਰੀ ਭਗਤ।

ਸੱਚੀ ਮਾਹੀ ਸਮਾਇਆ, ਘਰੇ ਅੰਦਰ ਕੋ ਘਰ ਪਾਏ, ਗੁਰ ਕੈ ਸਬਦੇ ਸਹਿਜ ਸੁਭਾਏ। ਉਥੇ ਸੋਗ ਵਿਜੋਗ ਨਾ ਵਿਆਪੈ, ਸਹਿਜੇ ਸਹਿਜ ਸਮਾਇਆ। ਦੂਜੇ ਭਾਏ ਦੁਸ਼ਟਾ ਕਾ ਵਾਸਾ, ਪੌਦੇ ਫਿਰੈ ਬਹੁ ਮੋਹ ਪਿਆਸਾ। ਕੁਸੰਗਤ ਬਹਿ ਸਦਾ ਦੁਖ ਪਾਵ ਹੈ, ਦੁਖੋ ਦੁਖ ਕਮਾਇਆ। ਸਤਿਗੁਰ ਬਾਜੋ ਸੰਗਤ ਨਾ ਹੋਈ, ਬਿਨ ਸਬਦੇ ਪਾਰ ਨ ਪਾਏ ਕੋਈ।

ਸਾਧ ਪਰਮ ਪਦ ਪਾਇਆ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਬਿਨ ਸੇਵਾ ਪਛਕਾਣੀ ਜੇ। ਤੂੰ ਸਭ ਮਹਿ ਵਰਤੈ ਹਰ ਜਗਨਨਾਥ, ਸੋ ਹਰ ਜਪੈ ਜਿਸ ਗੁਰਮਸਤਕ ਹਾਥ, ਹਰ ਕੀ ਸਰ

ਨਾਮ ਕੋਟ ਲਖ ਬਾਹਾ, ਹਰ ਜਸ ਕੀਰਤਨ ਸੰਗ ਧਨ ਤਾਹਾ, ਗਿਆਨ ਖੜਗ ਕਰ ਕਿਰਪਾ ਦੇਨਾ, ਦੂਤ ਮਾਰੇ ਕਰ ਧਾਈ ਹੈ, ਹਰ ਕਾ ਜਾਪ ਜਪੋ ਜਪ ਜਪਣੇ, ਜੀਤ ਆਵਹੋ ਵਸੋ ਘਰ ਆਪਣੇ, ਲਖ ਚੌਰਾਸੀ ਨਰਕ ਨਾ ਦੇਖੋ, ਰਸਕ ਰਸਕ ਗੁਣ ਗਾਈ ਹੈ, ਖੰਡ ਬ੍ਰਹਿਮੰਡ ਉਧਾਰਨ ਹਾਰਾ, ਕੂਚ ਅਥਾਹ ਗਮ ਅਪਾਰਾ, ਜਿਸਨੂੰ ਕਿਰਪਾ ਕਰੇ ਪ੍ਰਭ ਆਪਣੀ, ਸੋ ਜਨ ਤਿਸੈ ਧਿਆਈ ਹੈ, ਬੰਧਨ ਤੋੜ ਲਈਏ ਪ੍ਰਭ ਮੋਲੇ, ਕਰ ਕਿਰਪਾ ਕੀਨੇ ਘਰ ਬੋਲੇ, ਅਨਹਦ ਰੁਣ ਚੁਣਕਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਨਿਤਾਂ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ, ਘਰਾਂ ਵਿੱਚ ਸੁੱਖ ਵਰਤਾਉਣ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ। ਸਮੂਹ ਸੰਗਤ ਦਾ ਧੰਨਵਾਦ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਦੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸੋਏ ਨਾਨਕ ਤੁਮ ਜੀ।

ਕਰਮੀ ਕਰਮੀ ਹੋਏ ਵਿਚਾਰ ਕਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਹਣ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਕਾ।

ਮੁਣ ਕੇਤੇ ਕਿਤੇ ਸੰਤੂਨ ਨਾਨਕ ਅੰ

संत पूर्ण मोह भक्ता।

ਕਵਣ ਸੁਨੇਲਾ ਭਗਤ ਕਵਣ।

ਕਰਮ ਖੰਡ ਦਾ

0: ਪ੍ਰਾਣਾਂ ਮਨ ਕੇਤੇ ਕੇਤੇ ਰਤਨ ਸੁਣਦ
1: ਕੇਤੀਆਂ ਪਾਣੀ ਕੇਤੀਆਂ ਪਾਣੀ ਕੇਤੇ ਪਾਸ ਰੇਂਦਰ
0: ਕੇਤੀਆਂ ਸੁਣਦੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚੰਡ।

ਸਤਿਗੁਰ ਤੇਰੇ ਸਾਈਂ ਬਿਨ ਗੁਰ ਕੀਤੇ ਪੰਜ ਹੋਏ ਬਸ ਆਸ ਪਾਣੀ ਬ੍ਰਹਮਾ ਸਤਿ ਸੁਆਮ ਸਰੰਗ

पाए अमूल्य कर्म अमूल।

koi sada sachchaye sat sat sat sri nai hai ko

ਕਹਿੰਦੇ ਕਿਤੇ ਰਤਨ ਸਮੁੰਦ ਕਿਤੀਆਂ ਬਾਣੀ ਕਿਤੀਆਂ ਬਾਣੀ ਕਿਤੇ ਪਾਸ ਰਹਿੰਦਾ ਕਿਤੀਆਂ ਸੁਣਦੀ ਨਾਨਕ ਅੰਤ ਨਾ।

ਸੁਰਤ ਨੱਤ ਮਨ ਉਦਤ ਫੈਕਰੀਏ ਸੁਰਤ ਨੱਤ ਸੁਰਤ

गुर प्रसाद जब आद सत जुगाद सत है भी सत नानक होशी।

ਕਮਣ ਸੁਣੇਗਾ ਭਗਤ ਕਮਣ।

ਇੱਥੇ ਖੱਪ ਸੁਪੈ ਮੇਕਾ ਇੱਥੇ ਲੈ ਲੈ ਮੁਕਰ ਇੱਥੇ ਮੂਰਖ ਖਾਹੀ ਦਾ ਇੱਥੇ ਅੰਗੂਪ ਸੂਪ ਕਰਮਾ ਇਹ ਭੇਦਾਸ ਤਰੀਕਾ ਬੰਦ ਖਲਾਸੀ ਭਾਣੇ ਹੋਰ ਆਖ ਨਾ ਸਕੈ ਜੇ ਕੋ ਖਾਇ ਤੇ ਆਖਣ ਦਾ

ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਹਣੇ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਕਾ ਇਹ।

ਕਿੱਥੇ ਕਿੱਥੇ ਰੱਖਣ ਤੂੰ ਹੁੰਦਾ ਕਿੱਥੀਆਂ ਪਾਣੀ ਕਿੱਥੀਆਂ ਪਾਣੀ ਕਿੱਥੇ ਪਾਸ ਰਹਿੰਦਾ ਕਿੱਥੀਆਂ ਸੁੱਤੀ ਨਾਨਕ ਅੰਤ।

ਕਮਲ ਸੁਵੇਲਾ ਭਗਤ ਕਮਲ ਕਮਲ ਸਿੱਧ।

0: ਸਾਲਾਂ ਦੀ ਸਾਲਾ ਹੈ ਨਦੀਆਂ ਤੇ ਬਾਹਰ ਸੋਮ ਨਾ ਜਾਣ ਸਮੁੰਦਰ ਚਾਹੀ ਕੁੱਲ ਨਾ ਆਉਂਦੀ
1: ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਵੇਖਣ ਸੁਣ

ਸੋਦਰ ਤੇਰਾ ਸੋ ਕਰਕੇ ਹਾਂ ਇੱਕ ਬੈਠ

ਕਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਗਰਮ ਪਵੈ ਨੀ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਖਾ ਕੇ ਹੋ।

ਇੱਥੇ ਅੱਖ ਪੈ ਮੈਂ ਇੱਥੇ ਲੈ ਲੈ ਮੁਕਰ ਇੱਥੇ ਮੂਰਖ ਖਾਈ ਇੱਥੇ ਅੰਦੂਪ ਤੂਪ ਕਰਵਾ ਇੱਥੇ ਦਾਸ ਤਰੀਕਾ ਬੰਦ ਖਲਾਸੀ ਭਾਣੇ ਹੋਰ ਆਖਣ ਤੱਕ ਇੱਕੋ ਖਾਇ ਆਖਣ।

കൊള്ളുന്നത്.

ਕਰਮੀ ਕਰਮੀ ਹੋਏ ਵਿਚਾਰ ਜਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਵੇ ਕੱਛ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਕਾ

ਖੇਤੀਆਂ ਸੁਣਦੀ ਨਾਨਕ ਅੰਤ।

स्वस्थ ब्रह्मा कमल सुवेला भगत कमल कमल सिद्ध

ਇੱਥੇ ਸਭ ਸੁਪੈਮ ਰਹਿਤਾ ਇੱਥੇ ਲੈ ਲੈ ਮੁਕਰ ਇੱਥੇ ਮੂਰਤ ਖਾਈ ਨਾ ਇੱਥੇ ਅੰਕੂਪ ਤੂਪ ਕਰਨਾ ਇਹ ਭੇਦਾਸ ਤਰੀਕਾ ਬੰਦ ਖਲਾਸੀ ਭਾਣਾ ਹੋਰ ਆਸਨ ਸੱਚ

ਕਿਤੀਆਂ ਸੁਣੀ ਨਾਨਕ ਅੰਤ।

संत सूर मोह।

ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਵੇਖਣ ਸੁਣਨ

ਇੱਥੇ ਖੱਪ ਪੈਂਦੇ ਦਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਖ ਖਾਈ ਦਾ ਇੱਥੇ ਅੰਗੂਠ ਤੋਂ ਚਲਦਾ ਇਹ ਭੇਦਾ ਸਹੀ ਦਾ ਬੰਦ ਖਲਾਸੀ ਭਾਣਾ ਹੋਰ ਆਸਣ

गावन पंडे

ਕਹਿੰਦੇ ਖੇਤਰ ਸੰਤੋਂ ਖੇਤੀਆਂ ਪਾਣੀ ਖੇਤੀਆਂ ਪਾਣੀ ਖੇਤੇ ਪਾਸ ਰਹਿੰਦਾ ਖੇਤੀਆਂ ਸੁੱਤੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚੰਦ।

শর্ত মাত্র মানুষ সুরাশ কর্মখণ্ডী বাণী

ਪੀਰਿਆ ਬੇਖਾ ਬ੍ਰਹਮਾ ਕਮਣ ਸੁਣੇਗਾ ਭਗਤ ਕਮਣ।

अंत न सुनी कहना, अंत न करना देना, अंत न देखना सुन।

सोहन पंच प्रवान सदरी कर्म प्रवे कच्छ पाई उत्थ पाए नानक गया।

0: ਤੇ ਤੇਵ ਤਨ ਮਨ ਕੇਤੇ ਕੇਤੇ ਰਤਨ ਤੁੰਦ
1: ਕੇਤੀਆਂ ਬਾਣੀ ਕੇਤੀਆਂ ਬਾਣੀ ਕੇਤੇ ਸਾਸ ਸੁਰਿੰਦਰ
0: ਕੇਤੀਆਂ ਸੁਣਤੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪਰਚਨ

ਪਾਈਆ ਪੰਡ

ਨਦੀਆਂ ਬਾਹਰ ਸੋਮਨਾ ਜਾਣ ਸਮੁੰਦਰ।

ਪਾਣੀ ਅਗੀ ਪਾਤਾ ਇਸ ਵਿੱਚ ਧਰਤੀ ਸਾਵਰੀ ਧਰਮ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਕਰਮ ਕੱਚ ਪਾਈ ਉੱਥੇ ਪਾਏ

ਦੇਖੇ ਤੇਰੇ ਸੰਤੂਨ ਕਿਤੀਆਂ ਪਾਣੀ ਕਿਤੇ ਪਾਪ ਕਿਤੀਆਂ ਸੁਣੀ ਨਾਨਕ ਅੰਤ ਨਾ ਅੰਤ।

ਅੰਤਰ ਕਰਤੀ ਰਖਮਤ ਨਾ ਸਭੁਰ ਤੇਰੇ ਬਣਾਈ ਕੋਏ ਬਿਨ ਗੁਰ ਕੀਤੇ ਮਨ ਹੋਏ ਸਵਸਥ ਆਸ ਬਾਣੀ ਬ੍ਰਹਮਾ ਸਤ ਸੁਆਮ ਕਰਮ ਕਵਣ ਸੁਵੇਲਾ ਭਗਤ ਕਵਣ ਕਵਣ ਸਿੱਧ ਕਵਣ ਵਾਸ ਕਵਣ ਸ੍ਰਿਸ਼ਟੀ ਮਾਂ ਕਵਣ ਵੇਲ ਨਾ ਪਾਈਆ ਪੰਡਿਤ ਦੀ

ਸਾਲਾ ਦੀ ਸਾਲਾ ਹੈ ਨਦੀਆਂ ਤੇ ਬਾਹਰ ਪਾਣ ਸੋਮ ਨਾ ਜਾਣ ਸਮੁੰਦਰ ਚਾ ਸਰਦਾ ਕੀੜੀ ਪੁੱਲ ਨਾਉਣੀ ਅੰਤ ਨਾ ਸੁਣੀ ਕਹਿਣ ਨਾਨ ਅੰਤ ਨਾ ਕਰਨਾ ਦੇਣ ਨਾਨ ਅੰਤ ਨਾ ਵੇਖਣ

ਮੂਰਖ ਖਾਈ ਇਹ ਬੰਦ ਖਲਾਸੀ ਭਾਣਿਆ।

ਕਰਮਖੰਡ ਦਾ

0: ਕਿਤੇ ਕਿਤੇ ਰੱਖਣ ਤੂੰ ਹੁੰਦਾ
1: ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ
0: ਕਿਤੀਆਂ ਸੁਣਦੀ ਨਾਨਕ ਅੰਤ ਨਾ ਅੰਤ
2: ਗਿਆਨ ਅੰਤ ਮੈਂ ਗਿਆਨ ਪਰਚੰਦ।

0: आपे मीर आपे खा
1: ਕਮਣ ਸੁਰੇਲਾ ਭਗਤ ਕਮਣ ਕਮਣ ਸਿੱਖ ਕਮਣ ਸਿਰ

ਖਾਲਾ ਦੀ ਖਾਲਾ ਹੈ ਨਦੀਆਂ ਹੱਥੇ ਬਾਹਰ ਪਾਸੋਂ ਬਣਾ ਜਾਣ ਸਮੁੰਦਰ।

ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੋਟਲ ਗੁਰੂ ਸੇਵੀ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਸਿੱਧਿਨ ਸੱਚਾ ਪਾਤਸ਼ਾਹੋ ਸਾਹਾਂ ਦੀ ਸਾਹੋ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਬੇਸਾਹੋ ਹੋਵੇ ਸਿੱਖ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ ਦਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀ ਹੈ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨਾ ਪੰਜ

ਵਸੈ ਗੁਰਮੁਖ ਅੰਮ੍ਰਿਤ ਪਿਓ ਮਨ ਤਨ ਤੇਰਾ ਸੂਸਣੀ ਗਰਭ ਨਵਾਰ ਸਮਿਓ ਜਿਨ ਇਹੋ ਜਗਤ ਉਪਾਇਆ ਤੇ ਪਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨੁਖ ਮਨਮੁਖ ਮੁਗਧ ਗਵਾਰ ਘਟ ਘਟ ਜੋਤ ਨਿਰੰਤਰੀ ਬੂਝੇ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਇਨ ਕੀਚੈ ਸਾਵਾਸ ਸੱਚੇ ਸੇਤੀ ਰਲ ਮਿਲੇ ਸੱਚੇ

ਨਾਨਕ ਚੁਸੀ ਪਈ ਹੈ ਜਾਣ ਬਰਤੀ ਸਾਨਾ ਗੁਣਾ ਗਵਾਈ ਗੰਠੜੀ ਸਭ ਗੁਣ ਚੱਲੀ ਪਾਨਾ ਸ੍ਰੀ ਰਾਗ ਮਹਲਾ ਪਹਿਲਾ ਕਰ ਦੂਜਾ ਤੂਜਾ ਆਪੇ ਰਸੀ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਸਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਓ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬੰਬ ਚ ਰੰਗ

ਕਹਿ ਮੰਨਿਆ ਤਿੰਨਾਂ ਵਿੱਚ ਕਰਵਾਸ ਗੁਰਮੁਖੀ ਸਲਾਹੇ ਸੱਚ ਹਰਿਆ ਪਾਇਆ ਗੁਣ ਹਰ ਪਾਇਆ ਗੁਣ ਸਾਸ ਗੁਰਮੁਖੀ ਸਲਾਹੇ ਸੱਚ ਹਰ ਪਾਇਆ ਗੁਣ ਸਾਸ ਭਗਰਤ ਸੇ ਨਿਰਮਲੇ ਔ ਸਦਬਲਿਹਾਰੇ ਜਾਸ ਹਿਰਦੇ ਜਨ ਕੇ ਹਰ ਵਸ ਹੈ ਤਿਸਕਰ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਸੇ ਆਏ ਸੁਰਮਾ ਸੁਜਨ ਕੋ ਲਿਖਿਆ ਤੇ ਗੁਰਮੁਖ ਰਹੇ ਲਿਬਲਾਏ ਰਾਓ ਹਰ ਸੰਤੋ ਦੇਖੋ ਨਜ਼ਰ ਕਰ ਨਿਕਟ ਬਸੇ ਭਰਪੂਰ ਗੁਰਮਤ ਜਿਨੀ ਪਛਾਣਿਆ ਕੀ ਦੇਖੇ ਸਦਾ ਹਜ਼ੂਰ ਜੈ ਗੁਣ ਸਿੰਨ ਸਦ ਮਨ ਵਸੈ ਔਗੁਣ ਮਤਿਆ ਦੂਰ ਮਨ ਗੁਣ ਸਹਿ ਬਾਹਰੇ ਬਿਨ ਨਾਵੇ ਮਰਦੇ ਚੂਰ ਜਿਨ ਸਤਿਗੁਰੂ ਸੁਣ ਮੰਨਿਆ ਤਿਨ ਮਨ ਤਿਆਇਆ ਹਰ ਸੋਏ ਅੰਦਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਸੰਭਕਾ ਬਿਨ ਜਾਏ ਦੁੱਖ ਰੋਏ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਸਿਰ ਹੋਏ ਕਿ ਉਹ ਜਨ ਪਦਾਰਥ ਉਪਾਇ ਕੈ ਹਰ ਨਾਮ ਨਾ ਚੇਤੇ ਲਿਵਲਾਏ ਕਿ ਜਨ ਪਦਾਰਥ ਪਾਇ ਕੈ ਹਰ ਨਾਮ ਨਾ ਚੇਤੇ ਲਿਵਲਾਏ ਪਰ ਕਿਸੇ ਰਹਿਣਾ ਨਹੀਂ ਆ ਕੇ ਠਹਿਰ ਨਾ ਪਾਏ ਉਹ ਵੇਲਾ ਹੱਥ ਨਾ ਆਵਈ ਹੰਤ ਗਿਆ ਪਜਤਾਏ ਜਿਸ ਨਦਕਰੇ ਸੋ ਉਭਰੈ ਹਰ ਸੇਤੀ ਲਿਵਲਾਏ ਦੇਖਾ ਦੇਖੀ ਸਭ ਕਰੈ ਮਨ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੁਧ ਹੈ ਤੇ ਪਈ ਤਿਨ ਸਾਏ ਹਰ ਗੁਣ ਗਾਵੇ ਹਰ ਨਿਤ ਪੜ ਹੈ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵਲਾਏ ਸ੍ਰੀ ਰਾਗ ਮਹਲਾ ਤੀਜਾ ਜਿਨੇ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿੰਨ ਕੇ ਮੁਖ ਸਦੂ ਜਲੇ ਸੱਚੇ ਦਰਬਾਰ ਕੋਈ ਅੰਮ੍ਰਿਤ ਪੀਵੇ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਐ ਮਲ ਹੋਂ ਮੈਂ ਕੱਢੇ ਧੋਏ ਰਹਾਉ ਮਨ ਮੁਖ ਨਾਮ ਜਾਣਨੀ ਬਿਨ ਨਾਵੇ ਪਤ ਜਾਏ ਸ਼ਬਦੀ ਸਾਧਨਾ ਆਇਓ ਲਾਗੇ ਦੂਜੇ ਪਾਏ ਬਿਸ਼ਟਾ ਕੀ ਕੀੜੀ ਪਵੇ ਵਿੱਚ ਬਿਸ਼ਟਾ ਸੀ ਬਿਸ਼ਟਾ ਮਾਹੇ ਸਮਾਏ ਤਿਨਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰੂ ਪਾਏ ਕੁਲ ਉਧਾਰੇ ਆਪਣਾ ਧਨ ਜਣੇ ਦੀ ਮਾਏ ਹਰ ਹਰ ਨਾਮ ਸੀ ਆਈ ਹੈ ਜਿਸਨੋ ਕਿਰਪਾ ਕਰੇ ਰਜਾਏ ਜਿਨੇ ਗੁਰਮੁਖ ਨਾਮ ਸੇ ਆਇਆ ਵਿੱਚੋ ਆਪ ਗਵਾਏ ਕੋਈ ਅੰਦਰੋਂ ਬਾਹਰੋਂ ਨਿਰਮਲੇ ਸੱਚੀ ਸੱਚ ਸਮਾਏ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤ ਹਰ ਧਨ ਰਾਸ ਹੈ ਪੂਜ ਕਰੇ ਵਾਪਾਰ ਹਰ ਨਾਮ ਸਲਾਹਣ ਸਦਾ ਸਦਾ ਬਕਰ ਹਰ ਨਾਮ ਆਧਾਰ ਗੁਰ ਪੂਰੇ ਹਰ ਨਾਮ ਦਿੜਾਇਆ ਹਰ ਭਗਤ ਅਸੁੱਟ ਭੰਡਾਰ ਭਾਈ ਰੇ ਇਸ ਮਨ ਕੋ ਸਮਝਾਏ ਇਹ ਮਨ ਪੂਰੇ ਹਰ ਇਹ ਮਨ ਆਲਸ ਕਿਆ ਕਰੈ ਹੈ ਗੁਰਮੁਖ ਨਾਮ ਧਿਆਏ ਰਹੋ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵਈ ਸੁਭਦਾ ਬੋਲ ਕੁਵਾਰ ਸੋ ਜਨਰਲ ਆਇਆ ਨਾਰ ਲਹਿ ਜਿਸ ਅੰਤਰ ਵੇਗ ਵਿਚਾਰ ਜੋ ਸਿਵ ਘਰ ਆਖੀਐ ਜੋ ਹਰ ਰਾਖੇ ਔਰ ਸਾਰ ਮਨ ਤਨ ਸੌਪੇ ਆਗੇ ਤਰੇ ਹੋਮੈ ਵਿੱਚ ਹੁਮਾਰ ਤਨ ਗੁਰਮੁਖ ਤੋਂ ਪ੍ਰਵਾਨ ਹੈ ਇੱਕ ਦਿਨ ਆਵੇ ਹਾਰ ਕਰਮ ਮਿਲੇ ਤਾਂ ਪਾਈਏ ਕਰਮ

ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ। ਘਰ ਹੋਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੇ ਅਹੰਕਾਰ। ਸਤਿਗੁਰ ਕਾ ਕਿਆ ਫਿਟਕਿਆ ਮੰਗ ਤੱਕੇ ਸੰਸਾਰ। ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ। ਮਨ ਮੇਰੇ ਸਦਾ ਹਰ ਵੇਖ ਦੂਰ। ਜਨਮ ਮਰਨ ਦੁੱਖ ਪਰ ਹਰੇ ਸ਼ਬਦ ਰਹਿਆ ਭਰਪੂਰ ਰਾਓ। ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਆਧਾਰ। ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ।

ਪਾਰ ਹਉਮੈ ਕਰਤਾ ਜਗ ਮੁਆ ਗੁਰ ਬਿਨ ਭੂਰ ਅੰਧਾਰ ਮਾਇਆ ਮੋਹੇ ਵਿਸਾਰਿਆ ਸੁਖ ਦਾਤਾ ਦਾਤਾਰ ਸਤਿਗੁਰ ਸੇਵੇ ਤਾ ਉਭਰੇ ਸੱਚ ਰੱਖੇ ਉਰਧਾਰ ਕਿਰਪਾ ਤੇ

ਕਹੇ ਤਪ ਅਪਾਰ ਸ੍ਰੀ ਰਾਗ ਮਹੱਲਾ ਪੰਜਵਾ ਕਿ ਸੋ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਭਾਣਾ ਮੰਨ ਲਈ ਵਿੱਚੋ ਆਪ ਗਵਾਏ ਇਹਾ ਸੇਵਾ ਚਾਕਰੀ ਨਾਮ ਵਸੇ ਮਨ ਆਏ ਨਾਮੇ ਹੀ ਤੇ ਸੁਖ ਪਾਈਐ ਸੱਚੇ ਸ਼ਬਦ ਸੁਹਾਏ ਮਨ ਮੇਰੇ ਆਂਦੇ ਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਖੂੰਜ ਪੜੇਗੀ ਖੇਤ ਰਹਾਉ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਿਆ ਭਰਪੂਰ ਭੈ ਪਾਏ ਭਗਤ।

ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾ ਧੀਐ ਜਾ ਹਰ ਵਸੇ ਮਨ ਆਏ ਰਹੋ ਸਹਿਜੇ ਖੇਤੀ ਰਾਹੀਏ ਸੱਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨਵਾ ਰੱਜਾ ਸਹਿਜ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਤਿਕ ਜਾਏ ਇਹੋ ਮਨ ਸੱਚਾ ਸੱਚ ਰੱਤਾ ਸੱਚੇ ਰਿਹਾ ਸਮਾਏ ਆਖਣ ਵੇਖਣ ਬੋਲਣਾ ਸਬਦੇ ਰਿਹਾ ਸਮਾਏ ਪਾਣੀ ਵੱਜੇ ਚੌ ਜੁਗੇ ਸੱਚੋ ਸੱਚ ਸੁਣਾਏ ਹਉਮੈ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ ਇਨ ਕੋ ਮੈਲ ਦੂਰ ਹੈ ਜੋ ਸੱਚ ਰਹੇ ਲਿਵ ਲਾਏ ਨਦਰੀ ਨਾਮ ਧਿਆਈਏ ਵਿਣ ਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਤ ਸੰਗਤ ਲਹਿ ਸਤਿਗੁਰ ਭੇਟੇ ਜਿਸ ਆਏ ਆਨ ਦਿਨ ਨਾਮੇ ਰਤਿਆ ਦੁੱਖ ਵੇਖਿਆ ਵਿੱਚ ਹੋ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਉ ਤਿੰਨ ਪਾਇਓਨ ਜਿਨ ਗੁਰ ਕਾ ਸ਼ਬਦੀ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁਬਦਾ ਮੈਲ ਚੁਕਾਈਅਨ

ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲਏ ਮਲਾਏ ਹਨ ਦਿਨ ਨਾ ਮੇਰਤ ਪਿਆ ਜੋਤੀ ਜੋਤ ਸਮਾਏ ਜੋਤੀ ਉਹ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ ਬਿਨ ਨਾਵੇ ਸਭ ਡੂਮਣੀ ਦੂਜੇ ਭਾਏ ਕਵਾਏ ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ ਭਰਮ ਪੁਲਾਣਾ ਅੰਦਲਾ ਫਿਰ ਆਵੇ ਜਾਏ ਨਜ਼ਰ ਕਰੇ ਪ੍ਰਭ ਆਪਣੀ ਆਪੇ ਲਏ ਮਿਲਾਏ ਸਭ ਕਿਛ ਸੁਣਦਾ ਵੇਖਦਿਆ ਕਿਉ ਮੁਕਰ ਪਿਆ ਜਾਏ ਪਾਪੋ ਪਾਪ ਕਮਾਵਦੇ ਪਾਪੇ ਪਚਹੇ ਪਚਾਏ ਸੋ ਪ੍ਰਭ ਦੰਦ ਨਾ ਆਵੇ ਮਨ ਮੁਖ ਬੂਝ ਨਾ ਪਾਏ।

ਦਾ ਜੈ ਭਾਵੇ ਤਾ ਦੇ ਓਮੇ ਸਭ ਗਣਤ ਗਣਤੇ ਨੌ ਸੁਖ ਨਾਏ ਵਿਖ ਗੇ ਕਾਰ ਕਮਾਵਣੀ ਵਿਖੀ ਮਾਹੇ ਸਮਾਏ ਬਿਨ ਨਾ ਵੇਟੋ ਨਾ ਪਾਈਅਨ ਜਾਂ ਪ੍ਰਦੂਖ ਸਹਾਏ ਜਿਉ ਪਿੰਡ ਸਭ ਤਿਸਦਾ ਦਿਸੇ ਦਾ ਆਧਾਰ ਸਮਾਏ ਬਿਨ ਨਾ ਵੇਟੋ ਨਾ ਪਾਈਅਨ ਜਾਂ ਪ੍ਰਦੂਖ ਸਹਾਏ ਜਿਉ ਪਿੰਡ ਸਭ ਤਿਸਦਾ ਦਿਸੇ ਦਾ ਆਧਾਰ

ਜਗ ਮਹੱਲਾ ਤੀਜਾ ਤਿਨਾ ਆਨੰਦ ਸਦਾ ਸੁਖੈ ਜਿਨਾ ਸੱਚ ਨਾਮ ਆਧਾਰ ਗੁਰਸਬਦੀ ਸੱਚ ਪਾਇਆ ਦੁਖ ਨਿਵਾਰਣ ਹਾਰ ਸਦਾ ਸਦਾ ਸੱਚੇ ਗੁਣ ਗਾਵੇ ਸੱਚੇ ਨਾਇ ਪਿਆਰ ਕਿਰਪਾ ਕਰਕੇ ਆਪਣੀ ਦੀ ਤੋਨ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਉ ਰਹੇ ਸਮਾਏ ਰਹਾਉ ਸੱਚੀ ਭਗਤੀ ਮਨ ਲਾਲ ਤੀਆ ਰੱਤਾ ਸਹਿਜ ਸਵਾਏ ਗੁਰ ਸਬਦੀ ਮਨ ਮੋਹਿਆ ਕਹਿਣਾ ਕੱਛੂ ਨਾ ਜਾਏ ਜੇ ਵਰਤੀ ਸ਼ਬਦ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖਿਓ ਰੰਗ ਪਾਈਐ ਜਿਸ ਨੂੰ ਕਿਰਪਾ ਕਰੇ ਰਜਾਏ ਸੰਸਾਰ ਇਹੋ ਸੰਸਾਰ ਹੈ ਸੁਤਿਆ ਰਹਿਣ ਵਿਹਾਏ ਇੱਕ ਆਪਣੇ ਭਾਣੇ ਕੱਢ ਲਈ ਹਨ ਆਪੇ ਲਏ ਉਨ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਇਆ ਮਾਇਆ ਮੋਹ ਚੁਕਾਏ

ਪਕਵਾਇਨ ਦੂਜੇ ਛੱਡੀਅਨ ਲਾਏ ਗੁਰਮਤੀ ਹਰ ਪਾਈਐ ਜੋਤੀ ਜੋਤ ਮਲਾਏ ਹਣ ਦਿਨ ਨਾ ਮੇਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰ ਸਬਦੀ ਮਨ ਰੰਗਿਆ ਰਸਨਾ ਭੇ ਪਿਆਰ ਮੇਰ ਸਤਿਗੁਰ ਕਿਨੈ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈ ਨਾ ਉਤਰੇ ਜਿਚਰ ਗੁਰ ਸਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ ਨਿਜ ਘਰ ਵਸੇ ਅੰਮ੍ਰਿਤ ਪੀਵੇ ਤਾਂ ਸੁਖ ਲਹੇ।

ਜਾ ਆਪੇ ਨਦਰ ਕਰੇ ਸੇ ਜਨ ਸਭ ਦੇ ਸੋਹਣੇ ਤਿਤ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਰਤੇ ਆਪੇ ਮੇਲੇ ਕਰਤਾਰ ਗੁਰਮਤਿ ਸੱਚ ਸਲਾਹਣਾ ਜਿਸਦਾ ਅੰਤ ਨਾ ਪਾਰਾਵਾਰ ਘਟ ਘਟ ਆਪੇ ਹੁਕਮ ਬਸੇ ਹੁਕਮੇ ਕਰੀ ਵਿਚਾਰ ਗੁਰ ਸਬਦੀ ਸਲਾਹੀਏ ਹਉਮੈ ਵਿੱਚੋਂ ਕੋਏ ਸਾ ਤਨ ਨਾਵੇ ਬਾਰੀ ਅਵਗਣਵੰਤੀ ਰੋਏ।

ਫਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ ਮਨ ਮੁਖ ਕੰਤ ਨਾ ਪਛਾਣਨੀ ਤਿੰਨ ਕੋ ਰਹਿਣ ਵਿਆਏ ਗਰਭ ਅਟਿਆ ਤ੍ਰਿਸ ਨਾ ਜਲਹਿ ਦੁਖ ਪਾਵੇ ਦੂਜੇ ਭਾਏ ਸ਼ਬਦ ਰਤੀਆਂ ਸੁਹਾਗਣੀ ਤਿਨ ਵਿੱਚ ਹੋਮੇ ਜਾਏ ਸਦਾ ਫਿਰ ਰਾਵੇ ਆਪਣਾ ਤਿਨਾ ਸੁਖੇ ਸੁਖ ਵਿਹਾਏ ਗਿਆਨ ਵਿਹੋਣੀ ਫਿਰ ਮੁਤੀਆ ਪ੍ਰਮ ਨਾ ਪਾਇਆ ਜਾਏ ਅਗਿਆਨ ਮਤੀ ਅੰਧੇਰੈ ਬਿਨ ਫਿਰ ਦੇਖ ਭੁੱਖ ਨਾ ਜਾਏ ਆਵੋ ਮਿਲੋ ਸਹੇਲੀ ਹੋ ਮੈਂ ਫਿਰ ਦੇਹੁ ਮਿਲਾਏ ਪੂਰੇ ਭਾਗ ਸਤਿਗੁਰ ਮਿਲੈ ਫਿਰ ਪਾਇਆ ਸਚ ਸਮਾਏ ਸੇ ਸਹੀਆ ਸੁਹਾਗਣੀ ਜਿਨ ਕੋ ਨਦਰ ਕਰੇ ਕਸਮ ਪਛਾਣੇ ਆਪਣਾ ਤਨ ਮਨ ਆਗੇ ਦੇ ਘਰ ਵਰ ਪਾਇਆ ਆਪਣਾ ਹੋਮੇ ਦੂਰ ਕਰੇ ਨਾਨਕ ਸੁਭਾਵੰਤੀਆਂ ਸੁਹਾਗਣੀ ਆਣ ਦਿਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇੱਕ ਫਿਰ ਰਾਵੇ ਆਪਣਾ ਹੋ ਕੇਦਾਰ ਪੁੱਛੋ ਜਾਏ ਸਤਿਗੁਰ ਸੇਵੀ

ਆਪਣਾ ਸਹਿਜੇ ਸੱਚ ਸਮਾਏ ਰਹੋ ਸ਼ਬਦ ਰਤੀਆ ਸੁਹਾਗਣੀ ਸੱਚੇ ਸ਼ਬਦ ਸਿਗਾਰ ਹਰ ਵਾਰ ਪਾਇਨ ਕਰ ਆਪਣੇ ਗੁਰ ਕੈ ਹਿਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੇ ਭਗਤ ਪਰੇ ਭੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ

ਬਰਸਦ ਫਿਰੇ ਬਿਨ ਗੁਰ ਭੇਟੇ ਪੀਰੇ ਹਰ ਜੀਵ ਬਖਸੇ ਬਖਸ਼ ਲੈ ਸੁਖ ਸਦਾ ਸ੍ਰੀ ਰੈ ਗੁਰ ਪ੍ਰਸਾਦੀ ਸੇਵ ਕਰੀ ਸੱਚ ਗੈਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਐ ਦੂਜਾ

ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪੇ ਏਕ ਮੁਰਾਰ ਤਿਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਣ ਹਾਰ ਮਨ ਕੇ ਵਿਕਾਰ ਮਨੇ ਤਜੇ ਮਨ ਚੁੱਕੇ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਬਿਨ ਸਤਿਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੇ ਦੀਵਾਨ ਸ਼ਬਦ ਨਾ ਚੀਨੇ ਕਤਨੀ ਬਦਨੀ ਕਰੇ ਵਿਖਿਆ ਮਾਏ ਸਮਾਨ ਸਭ ਕੁਛ ਆਪੇ ਆਪ ਹੈ ਦੂਜਾ ਅਵਰ ਨਾ ਕੋਏ ਜੋ ਬੁਲਾਏ ਤੋ ਬੋਲੀਏ ਜਾਂ ਆਪ ਬੁਲਾਏ ਸੋਏ

ਜਾਣੀ ਨਿਜ ਤਾਉ ਮਨ ਰਤੈ ਜੇ ਵਰਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਨਾ ਵਿਸਰੈ ਸੱਚੇ ਮਾਹੇ ਸਮਾਓ।

ਸਤਿਗੁਰ ਸੇਵੇ ਲੱਗਿਆ ਕਡ ਰਤਨ ਦੇਵੇ ਪਰਗਾਸ ਧੰਨ ਵੜ ਭਾਗੇ ਵੱਡ ਭਾਗੀਆ ਜੋ ਆਏ ਮਿਲੇ ਗੁਰਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ

ਚੰਡਾਲ ਸਤ ਗੁਰ ਪੁਰਖ ਅੰਮ੍ਰਿਤਸਰ ਵਡਭਾਗੀ ਨਾਵੇ ਆਏ ਹੁਣ ਜਨਮ ਜਨਮ ਕੀ ਮਹਿਲ ਉਤਰੈ ਨਿਰਮਲ ਨਾਮ ਦਿਰੜਾਏ ਜਨ ਨਾਨਕ ਉਦਮ

ਬੜ ਭਾਗਿਓ ਗੁਰ ਤੁਟਾ ਕਰੇ ਪਸਾਓ ਗੁਰ ਨਾਮ ਦਰੜਾਏ ਰੰਗ ਸਿਓ ਹੋ ਸਤਿਗੁਰ ਕੇ ਬਲ ਜਾਓ ਬਿਨ ਸਤਿਗੁਰ ਹਰ ਨਾਮ ਨਾ ਲੱਭੀ ਲੱਖ ਕੋਟੀ ਕਰਮ ਕਮਾਓ ਬਿਨ ਭਾਗਾਂ ਸਤਿਗੁਰ ਨਾ ਮਿਲੈ ਘਰ ਬੈਠਿਆਂ ਨਿਕਟ ਨਿਤ ਪਾਸ ਅੰਤਰ ਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਿਗੁਰ ਭੇਟੇ

ਟੁਕਾਏ ਗੁੜ ਮਿੱਟਾ ਮਾਇਆ ਪਸਰਿਆ ਮਨਮੁਖ ਲਾਗ ਮਾਖੀ ਪਚੇ ਪਚਾਏ ਭਾਈ ਰੇ ਮੈਂ ਮੀਤ ਸਕਾ ਪ੍ਰਭ ਸੋਏ

ਆਇਆ ਕਰੇ ਅਕਿਤ ਜਿਸ ਨੂੰ ਤੂੰ ਪਤਿਆਏ ਦਾ ਸੋ ਸਾਣ ਤੁਜੈ ਅਨਿਤ ਅਹੰਕਾਰ ਕਰੇ ਅਹੰਕਾਰਿਆ ਵਿਆਪਿਆ ਮਨ ਕੀ ਮਤ ਤਿੰਨ ਪ੍ਰਭਾ ਭੁਲਾਇਆ ਨਾ ਤਿਸ ਜਾਤ ਨਾ ਪਤ ਸਤਿਗੁਰ

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨੇਮ ਦੇ ਮੇਰਾ ਮਨ ਤਨ ਸੀਤਲੋਏ।

ਧੰਨਵਾਦ ਸੇ ਪ੍ਰਭ ਪ੍ਰੀਤਮ ਬਖਸ਼ੇਂਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨ ਇਸਨਾਨ ਰਸਨਾ ਉਚਰੇ ਗੁਣਵਤੀ ਕੋਈ ਨਾ ਪੂਜੇ ਜਾਨ।

ਕਮਲ ਸੁਣੇ ਭਗਤ ਕਮਲ।

ਅੰਤ ਨਾ ਕਰਨਾ ਦੇਣਾ ਅੰਤ ਨਾ ਵੇਖਣ ਸੁਣਨਾ।

ਨਾਨਕ ਅੰਤ ਨਾ ਅੰਤ